ਪਾਤਸ਼ਾਹ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਜੋ ਸ਼ਬਦ ਚੌਂਕੀਆਂ ਸੁਖਾਸਨ ਤੋਂ ਉਪਰੰਤ ਹੁੰਦੀਆਂ ਨੇ, ਅੱਜ ਸ਼ਬਦ ਚੌਂਕੀਆਂ ਦਾ ਪਹਿਲਾ ਦਿਨ ਹੈ। ਸੋ ਠੀਕ 7:15 7:45 'ਤੇ ਸ਼ਬਦ ਚੌਂਕੀ ਦੀ ਪ੍ਰਾਰੰਭਤਾ ਹੋਵੇਗੀ। ਸੋ ਆਪ ਸੰਗਤਾਂ ਨੇ ਰੋਜ਼ਾਨਾ ਹੀ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਗਾਇਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਘਰ ਦੀਆਂ ਪਰਿਕਰਮਾ ਕਰਕੇ ਲਾਹੇ ਪ੍ਰਾਪਤ ਕਰਨੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਤੋਂ ਸ਼ਬਦ ਚੌਂਕੀਆਂ ਸ਼ਾਮ 7:45 ਤੋਂ ਪ੍ਰਾਰੰਭ ਹੋ ਰਹੀਆਂ ਨੇ, ਵੱਧ ਚੜ੍ਹ ਕੇ ਆਪ ਜੀ ਨੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਆਓ ਇਸ ਵੇਲੇ ਗਿਆਨੀ ਬਲਵੀਰ ਸਿੰਘ ਜੀ ਬਿਹਾਰੀ ਪਰ ਉਹਨਾਂ ਦੇ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਬਖਸ਼ਾਂ ਦੇ ਭੰਡਾਰ ਕਮਾਲ ਕਰੀਮ ਵਾਲੀਏ ਕੁੱਲ ਆਲਮ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਬਦ ਗੁਰੂ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ ਜੀ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜੇ ਹੋਏ ਦੀਵਾਨਿਆਂ ਦੇ ਅੰਦਰ ਤੁਸੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਜੀ ਆਇਆਂ ਨੂੰ ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਐਸੀਆਂ ਦੁਆਵਾਂ ਕਰਦਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਗੁਰੂ ਪਿਆਰਿਓ ਗੁਰੂ ਘਰ ਦੇ ਵਿੱਚ ਆ ਕੇ ਮਨੁੱਖ ਨੂੰ ਇੱਕ ਨਵਾਂ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ ਜੇ ਸ਼ਾਂਤੀ ਨਹੀਂ ਆਈ ਨਾ ਗੁਰੂ ਘਰ ਦੇ ਵਿੱਚ ਆ ਕੇ ਵੀ ਤੇ ਸਮਝੋ ਸਾਡੇ ਵਿੱਚ ਕਮੀ ਹੋ ਸਕਦੀ ਹੈ ਗੁਰੂ ਵਿੱਚ ਕਮੀ ਨਹੀਂ ਹੈ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਪਿਆਰਿਓ ਦਰਅਸਲ ਆਪਣੇ ਮਨੋਰਥ ਨੂੰ ਅਜੇ ਭੁੱਲੇ ਫਿਰਦੇ ਹਾਂ ਸਾਡਾ ਦੁਨੀਆਂ ਦੇ ਉੱਤੇ ਮਨੋਰਥ ਕੀ ਸੀ ਆਉਣ ਦਾ ਹੈ ਉਹ ਸਤਿਗੁਰ ਸਾਨੂੰ ਦੱਸਦੇ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਮੈਂ ਕੋਈ ਵੱਖਰਾ ਨਹੀਂ ਹਾਂ ਮੈਂ ਆਪਣੇ ਤੋਂ ਪਹਿਲਾਂ ਗੱਲ ਕਰਾਂ ਆਪਾਂ ਇੱਕੋ ਜਿਹਾ ਸਾਰੇ ਹਾਂ ਉਹ ਪਵਿੱਤਰ ਰੂਹ ਜੇ ਤੁਹਾਡੇ ਵਿੱਚ ਬੈਠੀ ਹੋਵੇ ਜਿਹੜੇ ਸਤਿਗੁਰਾਂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਲਿਜਾਣ ਦਾ ਯਤਨ ਕਰਦੀ ਹੈ ਤੇ ਅਸੀਂ ਕਰੋੜਾਂ ਕਰੋੜਾਂ ਵਾਰ ਉਹਨਾਂ ਦੇ ਚਰਨ ਪਰਸਣ ਵਾਸਤੇ ਤਿਆਰ ਹਾਂ ਜਿਨ੍ਹਾਂ ਨੇ ਸਤਿਗੁਰਾਂ ਦਾ ਉਪਦੇਸ਼ ਆਪਣੇ ਹਿਰਦੇ 'ਚ ਵਸਾ ਲਿਆ ਐਜ਼ ਏ ਪ੍ਰਚਾਰਕ ਹੋਣ ਦੇ ਨਾਤੇ ਕੁਝ ਨਾ ਕੁਝ ਸਾਡਾ ਫਰਜ਼ ਬਣਦਾ ਹੁੰਦਾ ਹੈ ਕਿ ਅਸੀਂ ਤੁਹਾਡੇ ਨਾਲ ਕੋਈ ਗੁਰਬਾਣੀ ਦੀ ਗੱਲ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਦੀ ਗੱਲ ਤੁਹਾਡੇ ਨਾਲ ਕਰਨ ਦਾ ਯਤਨ ਕਰੀਏ ਤੇ ਸਤਿਗੁਰ ਕਹਿੰਦੇ ਨੇ ਕਿ ਬੰਦਿਆ ਤੇਰਾ ਇਸ ਦੁਨੀਆਂ ਦੇ ਉੱਤੇ ਆਉਣ ਦਾ ਮਕਸਦ ਕੀ ਹੈ ਦੁਨੀਆਂ ਨਾਲ ਠੱਗੀਆਂ ਮਾਰੀਏ ਆਪਣੇ ਧੀਆਂ ਪੁੱਤਾਂ ਦੀ ਖਾਤਰ ਲੋਕਾਂ ਦੇ ਧੀਆਂ ਪੁੱਤਾਂ ਤੋਂ ਲੁੱਟੀਏ ਆਪਣੇ ਧੀਆਂ ਪੁੱਤਾਂ ਦੇ ਢਿੱਡ ਪਾਲਣ ਦਾ ਕਰਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਉੱਤੇ ਲਾ ਦਈਏ ਇਹ ਹੈ ਸਾਡਾ ਮਨੋਰਥ ਨਹੀਂ ਪਿਆਰਿਓ ਇਹ ਨਹੀਂ ਹੈ ਗੁਰੂ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਦਰਅਸਲ ਤੂੰ ਜਿਸ ਜੋਤ ਦੇ ਵਿੱਚੋਂ ਨਿਖੜਿਆ ਫਿਰਦਾ ਸੈ ਉਸ ਜੋਤ ਦੇ ਵਿੱਚ ਸਮਾ ਜਾਣ ਵਾਸਤੇ ਦਰਅਸਲ ਸਾਨੂੰ ਮਨੁੱਖਾ ਜਨਮ ਮਿਲਿਆ ਗੁਰੂ ਮਹਾਰਾਜ ਕਹਿੰਦੇ ਵੀ ਤੇਰੇ ਵਰਗੀ ਅਕਲ ਤੇਰੇ ਵਰਗੀ ਸ਼ਕਲ ਤੇਰੇ ਵਰਗੀ ਸੂਰਤ 84 ਲੱਖ ਜੋਨ ਦੇ ਵਿੱਚੋਂ ਰੱਬ ਨੇ ਹੋਰ ਕਿਸੇ ਨੂੰ ਨਹੀਂ ਦਿੱਤੀ ਇਸ ਕਰਕੇ ਤੂੰ 84 ਲੱਖ ਜੋਨ ਦਾ ਸਰਦਾਰ ਹੈ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਕਦਾਰੀ ਸਕਦਾਰੀ ਤੋਂ ਭਾਵ ਹੈ ਸਰਦਾਰੀ ਤੂੰ ਸਰਦਾਰ ਹੈ ਤੇ ਗੁਰੂ ਪਿਆਰਿਓ ਅਸੀਂ ਸਰਦਾਰ ਬਣ ਕੇ ਖੱਟਿਆ ਕੀ ਤੇ ਗਵਾਇਆ ਕੀ ਇਹੀ ਤੇ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਗ੍ਰਹਿਣ ਕਰਨ ਵਾਸਤੇ ਆਉਂਦੇ ਹਾਂ ਔਰ ਜੇ ਗੁਰੂ ਦਰਬਾਰ ਦੇ ਵਿੱਚ ਆ ਕੇ ਸਾਡੇ ਕੰਨਾਂ ਵਿੱਚ ਆਵਾਜ਼ ਪੈ ਜਾਵੇ ਕਿ ਭਲਿਆ ਜਿਨ੍ਹਾਂ ਧੀਆਂ ਪੁੱਤਾਂ ਦੀ ਖਾਤਰ ਜਾਂ ਆਪਣੇ ਸ਼ਰੀਕੇ ਭਾਈਚਾਰੇ ਦੀ ਖਾਤਰ ਜਾਂ ਆਪਣੇ ਆਪ ਦੀ ਖਾਤਰ ਅਸੀਂ ਗਰੀਬਾਂ ਦੇ ਉੱਤੇ ਧੱਕਾ ਕਰਦੇ ਹਾਂ ਉਹ ਛੱਡ ਦਈਏ ਕਿਸੇ ਦੀ ਦਸਾਂ ਨੋਹਾਂ ਦੀ ਕਿਰਤ ਨੂੰ ਲੁੱਟਣ ਦਾ ਨਾ ਯਤਨ ਕਰੀਏ ਆਪਣੇ ਧੀਆਂ ਪੁੱਤਾਂ ਦੀ ਖਾਤਰ ਕਿਸੇ ਗਰੀਬ ਦਾ ਢਿੱਡ ਨਾ ਧੋਈਏ ਇਹੀ ਤੇ ਸਤਿਗੁਰ ਸਾਨੂੰ ਉਪਦੇਸ਼ ਦਿੰਦੇ ਨੇ ਹੁਣ ਗੁਰੂ ਪਿਆਰਿਓ ਜੇ ਕਿਸੇ ਦਾ ਵਸ ਨਹੀਂ ਚੱਲਦਾ ਉਹ ਤੇ ਭਾਵੇਂ ਅੱਜ ਦੇ ਜ਼ਮਾਨੇ ਵਿੱਚ ਬਚਿਆ ਹੋਵੇ ਕਿਸੇ ਬੇਈਮਾਨੀ ਤੋਂ ਨਹੀਂ ਤਾਂ ਜਿੱਥੋਂ ਤੱਕ ਕਿਸੇ ਦਾ ਵਸ ਚੱਲਦਾ ਹੈ ਨਾ ਉਹ ਉੱਥੋਂ ਕੁ ਤਾਈ ਵਾਹ ਲਾਉਂਦਾ ਪੂਰੀ ਹੁਣ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋ ਠੀਕ ਹੈ ਇੱਥੇ ਤੁਸੀਂ ਦਫ਼ਤਰਾਂ ਦੇ ਵਿੱਚ ਕੋਈ ਬੇਈਮਾਨੀ ਨਹੀਂ ਕਰ ਸਕਦੇ ਔਰ ਹੋਰ ਕੋਈ ਠੱਗੀ ਠੋਰੀ ਵੱਡੀ ਨਹੀਂ ਮਾਰ ਸਕਦੇ ਪਰ ਜਿੱਥੋਂ ਕੁ ਤਾਂ ਅਸੀਂ ਸੁਣਦੇ ਆ ਰਹੇ ਹਾਂ ਕਿ ਬਥੇਰੇ ਇੱਥੇ ਵੀ ਟਰਾਂਸਪੋਰਟਾਂ ਵਾਲੇ ਆਪਣੇ ਡਰਾਈਵਰਾਂ ਦੇ ਨਾਲ ਧੱਕਾ ਕਰਦੇ ਤਨਖਾਹਾਂ ਨੱਪੀ ਬੈਠੇ ਰਹਿੰਦੇ ਆ ਔਰ ਗੁਰੂ ਪਿਆਰਿਓ ਇਹ ਸੁਣਦੇ ਹਾਂ ਅਸੀਂ ਕੋਈ ਪਿੱਛੋਂ ਨਹੀਂ ਸੁਣ ਕੇ ਇੱਥੋਂ ਹੀ ਆ ਕੇ ਸੁਣੀਦਾ ਹੈ ਖੇਤਾਂ ਦੇ ਵਿੱਚ ਕੰਮ ਕਰਾਉਣ ਵਾਲੀ ਲੇਬਰ ਦੇ ਪਾਸੋਂ ਉਹਨਾਂ ਨਾਲ $15-15 ਘੰਟੇ ਦੇ ਕਰਕੇ ਤੇ ਉਹਨਾਂ ਨੂੰ 10-11 ਦੇ ਉੱਤੇ ਚੁੱਪ ਕਰਕੇ ਵਰਾ ਦੀ ਦਾ ਵੀ ਇਹ ਸਾਨੂੰ ਕੀ ਕਰ ਲੂਗਾ ਇਹ ਤਾਂ ਟੂਰਿਸਟ ਆਇਆ ਹੋਇਆ ਇਹ ਗੁਰੂ ਪਿਆਰਿਓ ਇਹ ਧੱਕਾ ਨਹੀਂ ਤੇ ਹੋਰ ਕੀ ਹੈ ਜਿੱਥੇ ਜਿੱਥੇ ਕਿਸੇ ਦਾ ਵਸ ਚੱਲਦਾ ਕੋਈ ਨਾ ਕੋਈ ਆਪੋ ਆਪਣੀ ਵਾਹ ਲਾਉਣ ਦਾ ਯਤਨ ਕਰਦਾ ਔਰ ਕਿਹਨਾਂ ਦੀ ਖਾਤਰ ਕਿਹਨਾਂ ਦੀ ਖਾਤਰ ਪਰ ਆਪਣੇ ਔਲਾਦ ਦੀ ਖਾਤਰ
ਹੁਣ ਪਿਆਰਿਓ ਔਲਾਦ ਨੇ ਪਤਾ ਨਹੀਂ ਰੋਟੀ ਦੇਣੀ ਆ ਕਿ ਨਹੀਂ ਦੇਣੀ, ਆਪਾਂ ਉਹਨਾਂ ਦੇਸ਼ਾਂ ਵਿੱਚ ਵੱਸਦੇ ਹਾਂ, ਆਪਾਂ ਨੂੰ ਪਤਾ ਕਿ ਇੱਥੇ ਚਾਰ ਚਾਰ ਕੁੱਤੇ ਤੇ ਪਾਲੀ ਫਿਰਦੇ ਸਾਡੇ ਜੌਨ, ਪਰ ਮਾਪਿਆਂ ਨੂੰ ਰੋਟੀ ਦੇਣੀ ਬਹੁਤ ਔਖੀ ਹੋਈ ਪਈ ਹੈ। ਸਤਸੰਗਤ ਜੀ, ਆਹੀ ਕੁਝ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਆਪਾਂ ਸਿੱਖ ਕੇ ਜਾਣ ਦਾ ਜੇ ਯਤਨ ਕਰਦੇ ਹਾਂ ਤੇ ਮੁਬਾਰਕ ਸਾਡਾ ਇੱਥੇ ਆਉਣਾ ਸਫਲਾ ਹੋ ਜਾਂਦਾ ਹੈ। ਅਸੀਂ ਕਿਉਂ ਇਹ ਸਮਝ ਲਿਆ ਵੀ ਜੇ ਸ਼ਾਇਦ ਅਸੀਂ ਆਪਾਂ ਉਹ ਲੋਕਾਂ ਦੇ ਨਾਲ ਬੇਈਮਾਨੀਆਂ ਨਾ ਕੀਤੀਆਂ ਤੇ ਸਾਡੇ ਖਰਿਆ ਨਿਆਣੇ ਭੁੱਖੇ ਮਰ ਜਾਣਗੇ? ਨਹੀਂ ਪਿਆਰਿਓ, ਜੇ ਰੋਟੀਆਂ ਰੱਬ ਦੋ ਸਾਨੂੰ ਦੇ ਸਕਦਾ ਹੈ ਨਾ ਤੇ ਸਾਡੇ ਨਿਆਣਿਆਂ ਨੂੰ ਵੀ ਘਰ ਪੈਰ ਦਿੱਤੇ, ਉਹਨਾਂ ਦੀ ਤੰਦਰੁਸਤੀ ਮੰਗਿਆ ਕਰੀਏ, ਅਸੀਂ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਿਆ ਕਰੀਏ। ਦਾਤਾ ਜੀ, ਜਿੱਦਾਂ ਆਹ ਹੱਥ ਪੈਰ ਸਾਨੂੰ ਦਿੱਤੇ ਆ ਤੇ ਸਾਡੇ ਨਿਆਣੇ ਵੀ ਕਿਤੇ ਲੰਗੜੇ ਲੂਲੇ ਨਾ ਹੋਣ, ਉਹਨਾਂ ਨੂੰ ਕੰਮ ਕਰ ਪੈਰ ਦਿਓ ਔਰ ਉਹ ਵੀ ਵੱਡੇ ਹੋ ਕੇ ਆਪਣੀ ਕਮਾਈ ਆਪ ਕਰ ਸਕਣ। ਗੁਰੂ ਪਿਆਰਿਓ, ਸਾਡਾ ਇਹ ਸਮਾਂ ਜਿਹੜਾ ਹੁੰਦਾ ਹੈ ਨਾ, ਉਹਨੂੰ ਆਪਾਂ ਵਾਹਿਗੁਰੂ ਦੇ ਨਾਮ ਦੇ ਨਾਲ, ਸਿਮਰਨ ਦੇ ਨਾਲ, ਬੰਦਗੀ ਦੇ ਨਾਲ, ਗੁਰੂ ਘਰ ਦੇ ਵਿੱਚ ਆ ਕੇ ਆਪਾਂ ਵੱਧ ਤੋਂ ਵੱਧ ਗੁਜ਼ਾਰਨ ਦਾ ਤੁਸੀਂ ਯਤਨ ਕਰ ਦਿਓ, ਮੈਂ ਤਾਰੀਫ ਕਰਦਾ ਹੁੰਦਾ। ਨਹੀਂ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਬਜ਼ੁਰਗਾਂ ਦੇ ਬਾਹਰ ਬੈਠਣ ਵਾਸਤੇ ਬੜੀਆਂ ਕੁਰਸੀਆਂ ਮੇਜ਼ ਪਾਰਕਾਂ ਦੇ ਵਿੱਚ ਲਾ ਕੇ ਦਿੱਤੇ ਹੋਏ ਆ ਔਰ ਉੱਥੇ ਬੈਠ ਕੇ ਗੱਪਾਂ ਮਾਰਨ ਵਾਲੇ ਵੀ ਹੈਗੇ ਆ ਤੇ ਆਹ ਸਾਡੇ ਸਰਦਾਰ ਵੀ ਹੈਗੇ ਆ ਜਿਹੜੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾ ਰਹੇ। ਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ੇ, ਅਸੀਂ ਗੁਰੂ ਘਰ ਦੇ ਵਿੱਚ ਆ ਕੇ ਕੁਝ ਨਾ ਕੁਝ ਗ੍ਰਹਿਣ ਕਰਨ ਦਾ ਯਤਨ ਕਰਿਆ ਕਰੀਏ। ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਜਗਤ ਜਲੰਦੇ ਨੂੰ ਧਾਰਨ ਵਾਸਤੇ ਆਏ ਔਰ ਹਰ ਇੱਕ ਗਰੀਬ ਦਾ ਹੌਕਾ ਉਹ ਆਪਣੇ ਦਿਲ ਵਿੱਚ ਲੈ ਲੈਂਦੇ ਸਨ। ਗੁਰੂ ਪਿਆਰਿਓ, ਇੱਕ ਜਿੱਦਾਂ ਬਾਪ ਦੀ ਤਰ੍ਹਾਂ ਦੁਨੀਆਂ ਦੇ ਉੱਤੇ ਵਿਚਰੇ, ਜਿੱਥੇ ਕਿਸੇ ਨੂੰ ਤਕਲੀਫ ਹੁੰਦੀ ਸੀ ਨਾ, ਜਿੱਦਾਂ ਇੱਕ ਬਾਪ ਆਪਣੇ ਬੱਚੇ ਨੂੰ ਕੋਈ ਤਕਲੀਫ ਹੁੰਦੀ ਹੈ ਤੇ ਆਪਣਾ ਸਾਰਾ ਕੁਝ ਦਾਤੇ ਲਾ ਦਿੰਦਾ, ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਵੀ ਇਦਾਂ ਹੀ ਸਨ, ਮਨੁੱਖਤਾ ਦੇ ਰਹਿਬਰ ਬਣ ਕੇ ਆਏ ਸਨ। ਹੁਣ ਮੈਂ ਤੁਹਾਡੇ ਨਾਲ ਇੱਕ ਕਿਸੇ ਗਰੀਬ ਦੇ ਨਾਲ ਕੋਈ ਅਚਨਚੇਤ ਧੱਕਾ ਹੋ ਜਾਂਦਾ ਹੈ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਕਿਵੇਂ ਮਨ ਦਰਵਿਆ ਜਾਂਦਾ ਹੈ। ਔਰ ਇਹ ਕਰਤਾਰਪੁਰ ਦੀ ਘਟਨਾ ਹੈ ਕਿ ਸੱਚੇ ਸਤਿਗੁਰਾਂ ਦੇ ਪਿਤਾ ਜੀ ਆਪ ਪਹਿਲਾਂ ਬੇਨਤੀ ਕਰ ਚੁੱਕਿਆ, ਬੜੇ ਖਾਨਦਾਨੀ ਰਈਅਸ ਸਨ, ਪਟਵਾਰੀ ਸਨ, ਘਰ ਦਾ ਗੁਜ਼ਾਰਾ ਬੜਾ ਬਹੁਤ ਵਧੀਆ ਚੱਲਦਾ ਸੀ ਔਰ ਉਹਨਾਂ ਨੇ ਕਈ ਨੌਕਰ ਚਾਕਰ ਵੀ ਰੱਖੇ ਹੋਏ ਸਨ। ਤੇ ਉਸ ਵੇਲੇ ਜਿੱਦਾਂ ਅੱਜ ਕੱਲ੍ਹ ਖੇਤੀ ਹੁੰਦੀ ਹੈ ਨਾ, ਇੱਦਾਂ ਖੇਤੀ ਨਹੀਂ ਸੀ, ਜ਼ਮੀਨਾਂ ਬਹੁਤ ਖੁੱਲੀਆਂ ਪਈਆਂ ਸਨ, ਬੰਜਰ ਪਏ ਸੀ, ਉਜਾੜ ਬੀਆ ਬਾਨ ਪਏ ਸੀ, ਕੋਈ ਮਾੜਾ ਮੋਟਾ ਇੱਕ ਅੱਧਾ ਏਕੜ ਕੋਈ ਜ਼ਮੀਨ ਵਾਹੁੰਦਾ ਹੋਵੇਗਾ ਔਰ ਉਦੋਂ ਕੋਈ ਟਰੈਕਟਰ ਵਗੈਰਾ ਨਹੀਂ ਸੀ ਹੁੰਦੇ ਤੇ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਹੋਈ ਸੀ। ਤੇ ਗੁਰੂ ਪਿਆਰਿਓ, ਫਿਰ ਉਹਨਾਂ ਜ਼ਮਾਨਿਆਂ ਦੇ ਵਿੱਚ ਰੱਬ ਆਸਰੇ ਮੀਂਹ ਆਸਰੇ ਕੋਈ ਫਸਲ ਬੀਜ ਦੇਣੀ ਤੇ ਉਹ ਜੇ ਕਿਤੇ ਦਾਤੇ ਨੇ ਚਾਹਿਆ ਤੇ ਦੋ ਮਣ ਦਾਣੇ ਹੋ ਜਾਂਦੇ ਹੁੰਦੇ ਸੀ, ਨਹੀਂ ਤੇ ਵਰਨਾ ਕਈ ਵਾਰ ਖੇਤਾਂ ਦੇ ਵਿੱਚ ਹੀ ਬੀਜ ਸੜ ਜਾਂਦੇ ਹੁੰਦੇ ਸੀ ਤੇ ਕਾਲ ਪੈਂਦੇ ਸੀ ਕਈ ਕਈ ਸਾਲ, ਜੇ ਮੀਂਹ ਨਾ ਪੈਣਾ ਤੇ ਕਾਲ ਪੈ ਜਾਣਾ, ਦੁਨੀਆਂ ਭੁੱਖ ਦੇ ਦੁੱਖੋਂ ਮਰ ਜਾਂਦੀ ਸੀ, ਇੱਦਾਂ ਦੇ ਹਾਲਾਤ ਹੁੰਦੇ ਸਨ। ਔਰ ਧੰਨ ਗੁਰੂ ਨਾਨਕ ਮਹਾਰਾਜ ਚੰਗੇ ਸਰਦੇ ਪੁੱਜਦੇ ਸਨ ਤੇ ਉਹਨਾਂ ਸਮਿਆਂ ਦੇ ਵਿੱਚ ਕੋਈ ਇੱਦਾਂ ਦਾ ਖਾਸ ਕਰਕੇ ਵਿੱਦਿਆ ਪੜ੍ਹਾਈ ਦਾ ਵੀ ਕੋਈ ਬਹੁਤਾ ਉਪਰਾਲਾ ਨਹੀਂ ਸੀ ਕਰਦਾ ਹੁੰਦਾ, ਗਰੀਬ ਲੋਕ ਹੁੰਦੇ ਸੀ, ਉਹਨਾਂ ਨੂੰ ਪਤਾ ਸਾਡੇ ਨਿਆਣਿਆਂ ਨੇ ਤੇ ਖੱਤਿਆਂ ਦੇ ਵਿੱਚ ਆਪਣੇ ਇਹਨਾਂ ਜੰਗਲਾਂ ਵਿੱਚ ਪਸ਼ੂ ਚਾਰਨਿਆਂ ਪੜ੍ਹਾ ਕੇ ਲੈਣਾ ਕੀ ਆ। ਹੁਣ ਗੁਰੂ ਬਾਬਾ ਨਾਨਕ ਜੀ ਆਪਣੀ ਵਿੱਦਿਆ ਹਾਸਲ ਕਰ ਚੁੱਕੇ ਨੇ ਔਰ ਉਹਨਾਂ ਦੇ ਜਿਹੜੇ ਕੋਈ ਨੌਕਰ ਰੱਖੇ ਹੁੰਦੇ ਸੀ ਨਾ, ਤੇ ਕਈ ਵਾਰ ਸ਼ਹਿਨਸ਼ਾਹ ਨੇ ਉਹਨਾਂ ਨੌਕਰਾਂ ਦੇ ਨਾਲ ਜਿੱਦਾਂ ਮਾਲ ਡੰਗਰ ਚਾਰਨ ਜਾਂਦੇ ਸੀ ਪਿਤਾ ਕਾਲੂ ਜੀ ਦੇ ਪਾਸ, ਬਹੁਤ ਸਾਰੀਆਂ ਮੱਝਾਂ ਗਾਵਾਂ ਹੋਣਗੀਆਂ ਕਿਉਂਕਿ ਸਰਮਾਏਦਾਰ ਸਨ, ਔਰ ਮੱਝਾਂ ਗਾਵਾਂ ਚਾਰਨ ਵਾਸਤੇ ਆਪਣੇ ਨੌਕਰਾਂ ਦੇ ਨਾਲ ਚਲੇ ਜਾਣਾ। ਤੇ ਇੱਕ ਦਿਨ ਦੀ ਘਟਨਾ ਇੱਦਾਂ ਦੀ ਬੀਤੀ ਹੈ ਕਿ ਨੌਕਰ ਸ਼ਾਇਦ ਛੁੱਟੀ 'ਤੇ ਹੋਣ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਪਿਤਾ ਜੀ ਨੇ ਆਖਤਾ, ਨਾਨਕ ਅੱਜ ਹੈ ਨਹੀਂ ਕੋਈ ਤੇਰੇ ਨਾਲ ਜਾਣ ਵਾਸਤੇ, ਤੂੰ ਇਕੱਲਾ ਮੱਝਾਂ ਗਾਵਾਂ ਲੈ ਜਾ ਚਾਰ ਲਿਆ ਉੱਧਰ ਖੇਤਾਂ ਦੇ ਵਿੱਚ। ਸੱਤ ਬਚਨ ਕਹਿ ਕੇ ਪਿਤਾ ਜੀ ਦੇ ਆਖੇ ਲੱਗ ਕੇ ਤੇ ਗੁਰੂ ਪਿਆਰਿਓ ਜਦੋਂ ਖੇਤਾਂ ਦੇ ਵਿੱਚ ਮੱਝਾਂ ਗਾਵਾਂ ਚਾਰਨ ਵਾਸਤੇ ਲੈ ਗਏ, ਹੁਣ ਗੁਰੂ ਪਿਆਰਿਓ ਸੁਰਤੀ ਬੜੀ ਟਿਕ ਜਾਂਦੀ ਸੀ ਔਰ ਖਾਸ ਕਰਕੇ ਆਪਾਂ ਜਿਹੜੇ ਸਾਡੇ ਬਜ਼ੁਰਗ ਹੈ ਸਤਿਕਾਰਯੋਗ, ਉਹਨਾਂ ਨੂੰ ਪਤਾ ਹੈ ਕਿ ਖਾਸ ਕਰਕੇ ਜਿਹੜੇ ਚਰਵਾਹੇ ਹੁੰਦੇ ਸੀ ਨਾ, ਕਿਤੇ ਦਰਖਤ ਦੀ ਛਾਂ ਹੇਠਾਂ ਬੈਠ ਜਾਣਾ, ਨੀਂਦ ਬੜੀ ਛੇਤੀ ਆ ਜਾਂਦੀ ਹੁੰਦੀ ਸੀ, ਖੂਹ ਹੱਕਦੇ ਹੁੰਦੇ ਸੀ, ਖੂਹ ਦੀ ਗਾਧੀ ਦੇ ਉੱਤੇ ਬੈਠਿਆਂ ਨੇ ਬਹੁਤ ਛੇਤੀ ਨੀਂਦ ਆਉਂਦੀ ਹੁੰਦੀ ਸੀ। ਧੰਨ ਗੁਰੂ ਨਾਨਕ ਮਹਾਰਾਜ, ਇੱਕ ਜੰਡ ਦੇ ਹੇਠਾਂ ਬੈਠੇ ਸੁਰਤੀ ਜੁੜ ਗਈ ਹੈ, ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਨੀਂਦ ਆ ਜਾਂਦੀ ਹੈ, ਨੀਂਦ ਆ ਗਈ ਜਾਂ ਸੁਰਤੀ ਜੁੜ ਗਈ, ਬਸ ਇੱਕੋ ਹੀ ਗੱਲ ਆਪਾਂ ਕਹਿ ਦਈਏ। ਔਰ ਮੱਝਾਂ ਗਾਵਾਂ ਨੂੰ ਆਦਤ ਹੁੰਦੀ ਹੈ ਕਿ ਜਿਹੜਾ ਸੁੱਕਾ ਚਾਰਾ ਚਰਦੀਆਂ ਹੈ ਤੇ ਜੇ ਕਿਤੇ ਲਾਗੇ ਕੋਈ ਹਰੀ ਫਸਲ ਹੋਵੇ ਨਾ ਤੇ ਝੱਟ ਉੱਧਰ ਨੂੰ ਭੱਜ ਕੇ ਜਾਂਦੇ ਹੁੰਦੇ ਆ, ਔਰ
ਗੁਰੂ ਪਿਆਰਿਓ ਬਹੁਤ ਛੇਤੀ ਦੇ ਵਿੱਚ ਇਹ ਪਸ਼ੂ ਏਡੀ ਛੇਤੀ ਚਰ ਜਾਂਦੇ ਆ ਕਿ ਅਗਲੇ ਨੂੰ ਪਹੁੰਚਣ ਦਾ ਮੌਕਾ ਨਹੀਂ ਮਿਲਦਾ। ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਵੀ ਏਦਾਂ ਹੀ ਹੁੰਦਾ। ਜਿੱਥੇ ਮੱਝਾਂ ਗਾਵਾਂ ਲੈ ਕੇ ਗਏ ਨਾ ਚਾਰਨ ਵਾਸਤੇ, ਲਾਗੇ ਇੱਕ ਜ਼ਿਮੀਦਾਰ ਦੀ ਫਸਲ ਸੀ ਹਰੀ ਭਰੀ। ਕੋਈ ਗਰੀਬ ਸੀ ਵਿਚਾਰਾ, ਬੜੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹਨੇ ਆਪਣੀ ਫਸਲ ਪਾਲੀ ਹੋਈ ਸੀ। ਤੇ ਹੋਇਆ ਕੀ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਇੱਜੜ ਸੀ ਨਾ, ਇਹ ਮੱਝਾਂ ਗਾਵਾਂ ਸਨ ਉਹਨਾਂ ਦੀ ਫਸਲ ਦੇ ਵਿੱਚ ਵੜ ਗਈਆਂ। ਤੇ ਅਚਾਨਕ ਉਹ ਜ਼ਿਮੀਦਾਰ ਕਿਸਾਨ ਆ ਜਾਂਦਾ, ਦਿਨੇ ਇਹ ਕਮਾਈ ਕਰਕੇ ਬੜੀ ਮਿਹਨਤ ਦੇ ਨਾਲ ਫਸਲ ਬਾੜੀ ਹੋ ਜਾਂਦੀ। ਹੁਣ ਗੁਰੂ ਪਿਆਰਿਓ ਇਸ ਗਰੀਬ ਦੀ ਧਾਰ ਨਿਕਲ ਜਾਂਦੀ ਹੈ, ਇਹਦੀਆਂ ਅੱਖਾਂ ਦੇ ਵਿੱਚ ਰੋਣਾ ਆ ਜਾਂਦਾ ਆਪਣੀ ਉਜੜੀ ਹੋਈ ਫਸਲ ਨੂੰ ਦੇਖ ਕੇ। ਹੁਣ ਇਹਨਾਂ ਦੀ ਸਾਲ ਭਰ ਦੀ ਕਮਾਈ ਤੇ ਇਹ ਸੀ। ਤੇ ਸਤਸੰਗਤ ਜੀ ਜਦੋਂ ਨੇੜੇ ਹੋ ਕੇ ਦੇਖਿਆ ਨਾ, ਇਹ ਪਿਤਾ ਕਾਲੂ ਜੀ ਦਾ ਪਟਵਾਰੀ ਸਾਹਿਬ ਦਾ ਲਾਲ ਸੀ। ਹੁਣ ਇਹਨੇ ਜਦੋਂ ਤਾਂ ਮਾਰੀ ਆ, ਆ ਕਿਹਦੇ ਪਸ਼ੂ ਹੈ? ਤੇ ਧੰਨ ਗੁਰੂ ਬਾਬਾ ਨਾਨਕ ਜੀ ਦੀ ਨੀਂਦ ਖੁੱਲ ਗਈ ਆ, ਉਹਨਾਂ ਦੀ ਬਿਰਤੀ ਜਿਹੜੀ ਲੱਗੀ ਸੀ ਨਾ ਇੱਕਦਮ ਉਖੜ ਜਾਂਦੀ ਹੈ। ਜਲਦੀ ਜਲਦੀ ਆਪਣੀਆਂ ਮੱਝਾਂ ਗਾਵਾਂ ਜਿਹੜੀਆਂ ਉਹਦੀ ਫਸਲ ਦੇ ਵਿੱਚੋਂ ਕੱਢੀਆਂ ਜਾਂਦੀਆਂ। ਹੁਣ ਇਹ ਵਿਚਾਰਾ ਗਰੀਬ ਬੋਲ ਨਹੀਂ ਸੀ ਸਕਦਾ ਕੁਝ ਵੀ, ਕਿਵੇਂ ਬੋਲਦਾ? ਇਲਾਕੇ ਦੇ ਹਾਕਮ ਰਾਏ ਬੁਲਾਰ ਜੀ ਇਸ ਗੁਰੂ ਨਾਨਕ ਮਹਾਰਾਜ ਜੀ ਨਾਲ ਅਥਾਹ ਪਿਆਰ ਕਰਦੇ ਸਨ। ਅਲਾਮਾ ਕਿਹਨੂੰ ਦੇਣਾ ਸੀ? ਤੇ ਪਟਵਾਰੀ ਸਾਹਿਬ ਦਾ ਇਹ ਲਾਲ ਸੀ। ਹੁਣ ਗੁਰੂ ਪਿਆਰਿਓ ਭਰੇ ਮਨ ਦੇ ਨਾਲ ਕਹਿ ਕੁਝ ਨਾ ਸਕਿਆ ਤੇ ਗੁਰੂ ਬਾਬਾ ਨਾਨਕ ਜੀ ਨੂੰ ਬਾਹੋਂ ਫੜਿਆ ਤੇ ਰਾਏ ਬੁਲਾਰ ਜੀ ਦੇ ਕੋਲ ਲੈ ਜਾਂਦੇ ਆ। ਪਰ ਉਹ ਦੁਨੀਆਂ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਸਭ ਕੁਝ ਜਾਣਦੇ ਸਨ, ਇਹ ਗਰੀਬ ਦੇ ਨਾਲ ਧੱਕਾ ਹੋ ਗਿਆ। ਇਹ ਗਰੀਬ ਨਾਲ ਧੱਕਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਹੁਣ ਬਾਂਹ ਫੜੀ ਹੋਈ ਆ ਉਸ ਕਿਸਾਨ ਦੀ ਤੇ ਗੁਰੂ ਬਾਬਾ ਨਾਨਕ ਇਹਨਾਂ ਗਰੀਬਾਂ ਦਾ ਯਾਰ ਬਣ ਕੇ, ਦਰਦੀ ਬਣ ਕੇ ਆਇਆ ਸੀ ਨਾ। ਤੇ ਗੁਰੂ ਪਿਆਰੇ ਉਹ ਪਿਛਾਂਹ ਨੂੰ ਮੁੜ ਕੇ ਦੇਖਦੇ ਆ, ਇਹ ਕਰਤਾਰ, ਇਹ ਵਾਹਿਗੁਰੂ, ਮੈਂ ਦਿਲੋਂ ਹਮਦਰਦੀ ਰੱਖਦਾ ਇਹਨਾਂ ਗਰੀਬਾਂ ਦੇ ਨਾਲ, ਪਰ ਅੱਜ ਗਰੀਬ ਦੇ ਨਾਲ ਧੱਕਾ ਹੋਇਆ, ਇਹ ਦਾਤਾ, ਇਹ ਹੁਣ ਤੂੰ ਹੀ ਇਹਦਾ ਪਾਲਣਹਾਰ ਆ। ਇਹ ਕਹਿ ਕੇ ਗੁਰਦੇਵ ਪਾਤਸ਼ਾਹ ਚਲੇ ਜਾਂਦੇ ਨੇ, ਰਾਏ ਬੁਲਾਰ ਜੀ ਦੇ ਕੋਲ ਲੈ ਗਏ। ਰਾਏ ਬੁਲਾਰ ਜੀ, ਮੈਂ ਕੁਛ ਨਹੀਂ ਕਹਿ ਸਕਦਾ, ਤੁਸੀਂ ਇਹਦੇ ਸ਼ਰਧਾਲੂ ਹੋ ਗੁਰੂ ਬਾਬੇ ਨਾਨਕ ਦੇ, ਔਰ ਇਹਨਾਂ ਦੀ ਚਰਚਾ ਇਲਾਕੇ ਦੇ ਵਿੱਚ ਮੈਂ ਜਾਣਦਾ ਸਭ ਕੁਝ, ਪਰ ਮੇਰੇ ਗਰੀਬ ਨਾਲ ਧੱਕਾ ਹੋਇਆ ਅੱਜ, ਮੇਰਾ ਫੈਸਲਾ ਕਰੋ। ਆਖਣ ਲੱਗੇ ਕੀ ਹੋਇਆ? ਕਹਿੰਦੇ ਪਟਵਾਰੀ ਸਾਹਿਬ ਦਾ ਲਾਲ ਨਾਨਕ ਜੀ ਮਹਾਰਾਜ, ਇਹਨਾਂ ਨੇ ਮੇਰੀ ਸਾਰੀ ਫਸਲ ਉਜਾੜ ਦਿੱਤੀ ਹੈ। ਤੇ ਗੁਰੂ ਪਿਆਰਿਓ ਉਸ ਵੇਲੇ, ਹੁਣ ਕਿਸਾਨ ਗਿਆ ਸੀ ਵਿਚਾਰਾ, ਬਈ ਰਾਏ ਬੁਲਾਰ ਜੀ ਕਹਿਣਗੇ ਵੀ ਠੀਕ ਹੈ, ਜਿੰਨਾ ਤੇਰਾ ਨੁਕਸਾਨ ਕੀਤਾ ਸੱਜਣਾ, ਮੈਂ ਤੇਰਾ ਭਰਨ ਵਾਸਤੇ ਤਿਆਰ ਹਾਂ, ਕਿਉਂਕਿ ਪਿਤਾ ਕਾਲੂ ਜੀ ਨੂੰ ਵੀ ਕਹਿ ਦਿੱਤਾ ਸੀ। ਕਹਿੰਦੇ ਕਾਲੂ, ਮੁੜ ਕੇ ਇਹਨੂੰ ਝਿੜਕੀ ਨਾ, ਇਹਦੇ ਵਿੱਚੋਂ ਮੈਨੂੰ ਮੇਰਾ ਖੁਦਾ ਦਿਸਦਾ ਹੈ, ਇਹਦੇ ਵਿੱਚ ਤੈਨੂੰ ਨਾਨਕ ਦਿਸਦਾ ਹੋਵੇਗਾ, ਤੈਨੂੰ ਆਪਣਾ ਪੁੱਤ ਦਿਸਦਾ ਹੋਵੇਗਾ, ਪਰ ਮੇਰੀਆਂ ਨਜ਼ਰਾਂ ਨਾਲ ਦੇਖ, ਮੇਰੇ ਦਿਲ ਤੋਂ ਪੁੱਛ ਕੇ ਦੇਖ, ਮੈਨੂੰ ਇਹਦੇ ਵਿੱਚੋਂ ਮੇਰਾ ਖੁਦਾ ਦਿਸਦਾ। ਹੁਣ ਕਿਸੇ ਦੀ ਹਿਆ ਨਹੀਂ ਸੀ ਪੈਂਦੀ ਗੁਰੂ ਬਾਬੇ ਨਾਨਕ ਨੂੰ ਕੁਝ ਕਹਿ ਸਕੇ। ਤੇ ਸ਼ਾਇਦ ਇੱਕ ਕਿਸਾਨ ਨੇ ਵੀ ਇਹੀ ਸੋਚਿਆ ਹੋਵੇਗਾ ਕਿ ਜਦੋਂ ਮੈਂ ਆਪਣਾ ਰੋਣਾ ਰੋਵੇਂਗਾ ਤੇ ਉਸ ਵੇਲੇ ਰਾਏ ਬੁਲਾਰ ਜੀ ਮੇਰਾ ਨੁਕਸਾਨ ਜਿਹੜਾ ਹੋਇਆ ਉਹ ਭਰ ਦੇਣਗੇ। ਹੁਣ ਜਾ ਕੇ ਤਰਲਾ ਕੀਤਾ ਤੇ ਰਾਏ ਬੁਲਾਰ ਜੀ ਨੇ ਆਪਣੇ ਦੋ ਬੰਦੇ ਭੇਜਿਆ, ਕਹਿੰਦੇ ਜਾਓ ਦੇਖ ਕੇ ਆਓ ਇਹਦਾ ਕੀ ਨੁਕਸਾਨ ਹੋਇਆ, ਦੇਖ ਕੇ ਆਓ। ਹੁਣ ਗੁਰੂ ਪਿਆਰਿਓ ਜਦੋਂ ਦੇਖਣ ਆਏ ਨਾ, ਜਿਹੜੇ ਦੋ ਜਣੇ ਦੇਖਣ ਆਏ ਆ, ਉਹ ਗੁਰੂ ਮਹਾਰਾਜ ਜੀ ਨੇ ਜਦੋਂ ਭਰੀਆਂ ਨਜ਼ਰਾਂ ਨਾਲ ਦੇਖ ਲਿਆ ਸੀ ਤੇ ਨਾਲ ਉਸ ਵਾਹਿਗੁਰੂ ਦੇ ਚਰਨਾਂ ਚਾਕ ਦਿੱਤਾ ਸੀ, ਇਹ ਦਾਤਾ ਧੱਕਾ ਹੋਇਆ ਇਸ ਗਰੀਬ ਦੇ ਨਾਲ ਨਹੀਂ ਹੋਣਾ ਚਾਹੀਦਾ। ਤੇ ਗੁਰੂ ਪਿਆਰਿਓ ਜਿਹੜੇ ਦੇਖਣ ਆਏ ਸੀ ਨਾ, ਉਹ ਆ ਕੇ ਦੇਖ ਕੇ ਹੱਕੇ ਬੇਕੇ ਰਹਿ ਜਾਂਦੇ ਆ। ਹੁਣ ਕਿਸਾਨ ਵੀ ਵਿਚਾਰਾ ਝੂਠ ਨਹੀਂ ਸੀ ਬੋਲਦਾ, ਧੱਕਾ ਹੋਇਆ ਸੀ ਪਰ ਝੂਠ ਨਹੀਂ ਸੀ ਬੋਲਦਾ। ਹੁਣ ਇਹ ਦੋਵੇਂ ਜਾਣੇ ਜਦੋਂ ਆ ਕੇ ਦੇਖਦੇ ਆ ਤੇ ਫਸਲ ਪਹਿਲਾਂ ਨਾਲੋਂ ਵੀ ਹਰੀ ਭਰੀ ਸੀ। ਹੁਣ ਪਿਆਰ ਵਾਲਿਓ ਉਹ ਜਾ ਸਾਰੀ ਗੱਲ ਜਦੋਂ ਜਾ ਕੇ ਰਾਏ ਬੁਲਾਰ ਜੀ ਨੂੰ ਦੱਸ ਦਿੱਤੀ ਆ, ਰਾਏ ਬੁਲਾਰ ਖੁਦ ਆਉਂਦੇ, ਉਹ ਕਿਸਾਨ ਖੁਦ ਆਉਂਦਾ। ਤੇ ਗੁਰੂ ਪਿਆਰਿਓ ਦਰ ਅਸਲ ਇਹ ਤੀਸਰੀ ਗੁਰੂ ਮਹਾਰਾਜ ਜੀ ਦੀ ਰਹਿਮਤ ਹੋਈ ਸੀ, ਇਹ ਅਚਾਨਕ ਕਰਾਮਾਤ ਜਿਹੜੀ ਹੈ ਇਹ ਤੀਸਰੀ ਤਲਵੰਡੀ ਦੇ ਵਿੱਚ ਹੋ ਗਈ ਸੀ ਤੇ ਗੁਰੂ ਮਹਾਰਾਜ ਜੀ ਦੀ ਚਰਚਾ ਜਿਹੜੀ ਹੈ ਨਾ ਹੋਰ ਦੁਨੀਆਂ ਦੇ ਉੱਤੇ ਫੈਲ ਗਈ। ਗੁਰੂ ਪਿਆਰਿਓ ਗਰੀਬਾਂ ਦਾ ਯਾਰ ਬਣ ਕੇ ਆਇਆ ਸੀ, ਨਹੀਂ ਸੀ ਤਾਂ ਉਹਨੂੰ ਤਰਸ ਆਇਆ ਸੀ ਗੁਰਦੇਵ ਪਾਤਸ਼ਾਹ ਨੂੰ, ਭਰੀਆਂ ਨਜ਼ਰਾਂ ਨਾਲ ਇੱਕੋ ਵਾਰ ਦੇਖਿਆ ਤੇ ਕਿਸਾਨ ਦੀ ਫਸਲ ਜਿਹੜੀ ਹੈ ਇਹ ਦੁੱਗਣੀ ਚੌਗਣੀ ਹੋ ਜਾਂਦੀ ਹੈ। ਹੁਣ ਗੁਰੂ ਪਿਆਰਿਓ ਇਸ ਤੋਂ ਅੱਗੇ ਆਪਾਂ ਸੁਲਤਾਨਪੁਰ ਚਲੇ ਗਏ ਸੀ ਤੇ ਸੁਲਤਾਨਪੁਰ ਗੁਰੂ ਬਾਬਾ ਨਾਨਕ ਜੀ ਦੇ ਵਿਆਹ ਦਾ ਵੀ ਜ਼ਿਕਰ ਕੀਤਾ ਸੀ, ਔਰ ਇੱਕ ਕੰਧ ਦਾ ਜ਼ਿਕਰ ਹੋਇਆ ਸੀ ਵੀ ਬਟਾਲੇ ਦੇ ਵਿੱਚ ਇੱਕ ਕੰਧ ਹੈ। ਉਹ ਕੰਧ ਕਿਵੇਂ ਆ ਕਿ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦੀ ਨਿਸ਼ਾਨੀ ਹੈ ਉਹ ਕੰਧ। ਕੁੜੀਆਂ ਚੁੜੀਆਂ ਲਾੜਾ ਦੇਖਣ ਵਾਸਤੇ ਆਈਆਂ ਸਨ ਤੇ ਆ ਕੇ ਕੰਧ ਦੇ ਉੱਤੇ ਚੜ ਗਈਆਂ। ਇੱਕ ਬਜ਼ੁਰਗ ਮਾਤਾ ਨੇ ਆਖ ਦਿੱਤਾ, ਨਹੀਂ ਕੁੜੀਓ ਚਿੜੀਓ ਪਿੱਛੇ ਹੋ ਕੇ ਬੈਠੋ, ਕਿਤੇ ਲਾੜੇ ਦੇ ਉੱਤੇ ਕੰਧ ਨਾ ਡਿੱਗ ਪਵੇ।
ਕਿਤੇ ਕੋਈ ਅਣਹੋਣੀ ਨਾ ਵਰਤ ਜਾਵੇ। ਤੇ ਦੀਨ ਦੁਨੀ ਦੇ ਮਾਲਕ ਦੇ ਕੰਨਾਂ ਦੇ ਵਿੱਚ ਜਦੋਂ ਇਹ ਗੱਲ ਪਈ ਹੈ ਨਾ, ਤੇ ਆਖ ਦਿੱਤਾ, ਕਹਿੰਦੇ ਨਹੀਂ ਮਾਤਾ ਚਿੰਤਾ ਨਾ ਕਰ, ਤੂੰ ਇਹ ਕੰਧ ਨਹੀਂ ਡਿੱਗੂਗੀ, ਇਹ ਜਦ ਤੱਕ ਦੁਨੀਆਂ ਕਾਇਮ ਰਹੇਗੀ ਇਹ ਸਾਡੇ ਪਿਆਰ ਦੀ ਨਿਸ਼ਾਨੀ ਕਾਇਮ ਰਹੇਗੀ। ਗੁਰੂ ਪਿਆਰਿਓ, ਸਾਡੀ ਸਿੱਖ ਕੌਮ ਕੋਲ ਦੋ ਕੰਧਾਂ ਨੇ, ਇੱਕ ਕੰਧ ਬਟਾਲੇ ਵਾਲੀ ਉਹ ਪਿਆਰ ਦੀ ਨਿਸ਼ਾਨੀ ਹੈ, ਤੇ ਗੁਰੂ ਪਿਆਰਿਓ ਦੂਜੀ ਕੰਧ ਆ ਤੁਹਾਨੂੰ ਪਤਾ ਹੋਣਾ ਸਰਹੰਦ ਵਾਲੀ ਛੋਟੇ ਲਾਲਾਂ ਦੀ ਯਾਦ ਦੇ ਵਿੱਚ, ਉਹ ਸਾਡੀ ਸ਼ਹਾਦਤ ਕੁਰਬਾਨੀ ਦੀ ਨਿਸ਼ਾਨੀ ਹੈ ਸਾਡੀ ਕੌਮ ਦੇ ਕੋਲ। ਔਰ ਅੱਜ ਸਾਡੀ ਕੌਮ ਇਹਨਾਂ ਦੋਨਾਂ ਹੀ ਕੰਧਾਂ ਦੇ ਸਾਹਮਣੇ ਝੁਕਦੀ ਹੈ। ਧੰਨ ਗੁਰੂ ਮਹਾਰਾਜ, ਇਸ ਜਗ੍ਹਾ ਦੇ ਉੱਤੇ ਇਹ ਸੁਲਤਾਨਪੁਰ, ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਸੁਲਤਾਨਪੁਰ ਦੇ ਲਾਗੇ ਮੇਰਾ ਪਿੰਡ ਹੋਣ ਦਾ ਕਰਕੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨਾ, ਉਹ ਭਾਵੇਂ ਕਿਤਾਬਾਂ ਵਿੱਚ ਨਹੀਂ ਛਪੀਆਂ ਲਿਖੀਆਂ ਗਈਆਂ, ਪਰ ਉਹਨਾਂ ਦਾ ਚਰਚਾ ਜਿਹੜਾ ਇਲਾਕੇ ਦੇ ਵਿੱਚ ਆਮ ਹੁੰਦਾ ਰਹਿੰਦਾ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਸ ਜਗ੍ਹਾ ਤੋਂ ਉਹਨਾਂ ਦੀ ਬਰਾਤ ਜਾਂਦੀ ਹੈ, ਉਹਨਾਂ ਦੇ ਦੋ ਪੁੱਤਰ ਹੁੰਦੇ ਨੇ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ। ਹੁਣ ਇੱਕ ਦਿਨ ਵੇਈ ਨਦੀ ਦੇ ਵਿੱਚ ਸਤਿਗੁਰ ਚੁੱਭੀ ਲਾਉਂਦੇ ਨੇ, ਅਲੋਪ ਹੋ ਜਾਂਦੇ ਨੇ, ਤਿੰਨ ਦਿਨ ਅਲੋਪ ਰਹਿ, ਕਿਸੇ ਨੇ ਨਹੀਂ ਦੇਖਿਆ, ਮੈਂ ਨਾਨਕ ਫਲਾਨੀ ਜਗ੍ਹਾ ਦੇ ਉੱਤੇ ਬੈਠਾ ਦੇਖਿਆ, ਕਿਸੇ ਨੇ ਨਹੀਂ ਦੇਖਿਆ। ਤੀਸਰੇ ਦਿਨ ਪ੍ਰਗਟ ਹੋਏ। ਹੁਣ ਗੁਰੂ ਪਿਆਰਿਓ, ਜਿਸ ਜਗ੍ਹਾ ਦੇ ਉੱਤੋਂ ਸਤਿਗੁਰੂ ਨਦੀ ਦੇ ਵਿੱਚ ਚੁੱਭੀ ਮਾਰੀ ਸੀ ਨਾ, ਹੁਣ ਪਾਣੀ ਦਾ ਵਹਾਅ ਦੂਸਰੇ ਪਾਸੇ ਨੂੰ ਵਗਦਾ ਸੀ। ਕੁਦਰਤੀ ਗੱਲ ਹੈ ਕਿ ਭਾਲ ਜਿਹੜੀ ਹੈ ਕਿਸੇ ਦੀ, ਉਹ ਦੂਸਰੇ ਪਾਸੇ ਨੂੰ ਕੀਤੀ ਜਾਂਦੀ ਹੈ। ਦੌਲਤ ਖਾਂ ਲੋਧੀ ਨੇ ਆਪਣੇ ਚੋਭੇ ਲਿਆ ਕੇ, ਜਿਹੜੇ ਤੈਰਨ ਵਾਲੇ ਸਨ ਨਾ, ਉਹਨਾਂ ਨੂੰ ਲਿਆ ਕੇ ਜਾਲ ਲਾ ਕੇ ਐਨ ਚੱਪਾ ਚੱਪਾ 2-3 ਮੀਲਾਂ ਤੱਕ ਖੋਦ ਕੇ ਰੱਖਤਾ, ਜਿੱਧਰਲੇ ਪਾਸੇ ਨੂੰ ਲਹਿੰਦੇ ਵੱਲ ਨੂੰ ਪਾਣੀ ਜਾਂਦਾ ਸੀ, ਪਰ ਧੰਨ ਗੁਰੂ ਨਾਨਕ ਮਹਾਰਾਜ ਕਿਤੇ ਉਹ ਲੱਭੇ ਨਹੀਂ। ਹੁਣ ਸਾਰੇ ਸ਼ਹਿਰ ਦੇ ਵਿੱਚ ਰੌਲੀ ਪਤਾ ਕਿਸ ਗੱਲ ਦੀ ਪਈ ਹੈ, ਬਈ ਗੁਰੂ ਨਾਨਕ ਮੋਦੀ ਖਾਨਾ ਲੁਟਾ ਕੇ ਤੇ ਆਪ ਹੁਣ ਰੁੜ ਗਿਆ, ਜਦੋਂ ਹੁਣ ਹਿਸਾਬ ਕਿਤਾਬ ਹੋਣਾ ਨਾ ਤੇ ਆਪ ਹੁਣ ਰੁੜ ਗਿਆ। ਬੇਬੇ ਨਾਨਕੀ ਤੱਕ ਵੀ ਇਹ ਗੱਲਾਂ ਪਹੁੰਚ ਗਈਆਂ। ਨੀ ਭੈਣੇ, ਬੇਬੇ ਤੇਰਾ ਵੀਰ ਜਿਹਦੇ ਨਾਲ ਤੂੰ ਦਿਲੋਂ ਅਥਾਓ ਪਿਆਰ ਕਰਦੀ ਸੈਂ, ਉਹ ਰੁੜ ਗਿਆ, ਤੇਰਾ ਹੁਣ ਤਲਵੰਡੀ ਸਦਾ ਵਾਸਤੇ ਜਾਣਾ ਆਉਣਾ ਬੰਦ ਹੋ ਗਿਆ, ਹੁਣ ਤੇਰੇ ਬਾਪ ਦਾ ਦਰਵਾਜ਼ਾ ਸਦਾ ਵਾਸਤੇ ਤੇਰੇ ਵਾਸਤੇ ਬੰਦ ਹੋ ਗਿਆ। ਇੱਦਾਂ ਦੀਆਂ ਗੱਲਾਂ ਕੀਤੀਆਂ ਬੇਬੇ ਨਾਨਕੀ ਦੇ ਨਾਲ, ਔਰ ਬੇਬੇ ਨਾਨਕੀ ਨੇ ਸਭ ਨੂੰ ਧੀਰਜ ਦਿੱਤਾ, ਨਹੀਂ ਨਹੀਂ ਭੈਣੋ, ਮੇਰਾ ਵੀਰ ਰੁੜਿਆ ਨਹੀਂ, ਕਿਸੇ ਰੁੜਦੇ ਨੂੰ ਬਚਾਉਣ ਵਾਸਤੇ ਗਿਆ ਹੋਵੇਗਾ। ਕਿਰਪਾ ਕੀ ਹੋਈ ਹੈ, ਜਿੱਧਰਲੇ ਪਾਸਿਓ ਪਾਣੀ ਆ ਰਿਹਾ ਸੀ, ਗੁਰੂ ਮਹਾਰਾਜ ਤੀਸਰੇ ਦਿਨ ਉੱਥੋਂ ਪ੍ਰਗਟ ਹੁੰਦੇ ਨੇ ਜਿੱਧਰੋਂ ਪਾਣੀ ਆ ਰਿਹਾ ਸੀ। ਉਹ ਗੁਰੂ ਮਹਾਰਾਜ ਨੂੰ ਲੱਭਿਆ ਕਿੱਧਰੋਂ ਜਾ ਰਿਹਾ ਸੀ, ਜਿੱਧਰ ਨੂੰ ਪਾਣੀ ਜਾ ਰਿਹਾ ਸੀ, ਤੇ ਸਤਿਗੁਰ ਪ੍ਰਗਟ ਕਿੱਥੇ ਹੁੰਦੇ ਆ, ਜਿੱਧਰੋਂ ਪਾਣੀ ਆ ਰਿਹਾ ਸੀ ਉਹ ਜਿੱਥੋਂ ਅਲੋਪ ਹੁੰਦੇ ਆ ਉਸ ਉੱਥੇ ਗੁਰੂ ਘਰ ਜਿਹੜਾ ਨਾ ਉਹਦਾ ਨਾਂ ਹੈ ਗੁਰਦੁਆਰਾ ਬੇਰ ਸਾਹਿਬ, ਤੇ ਜਿੱਥੋਂ ਪ੍ਰਗਟ ਹੁੰਦੇ ਆ ਉਹਦਾ ਨਾਂ ਹੈ ਗੁਰਦੁਆਰੇ ਦਾ ਸੰਤ ਘਾਟ। 3 ਕਿਲੋਮੀਟਰ ਦੂਰੀ ਦੇ ਉੱਤੇ ਚੜ੍ਹਦੇ ਪਲ ਦੇ ਪਾਸੇ ਨੂੰ ਜਿੱਧਰੋਂ ਪਾਣੀ ਆ ਰਿਹਾ ਸੀ ਸਤਿਗੁਰ ਉਸ ਜਗ੍ਹਾ ਦੇ ਉੱਤੇ ਪ੍ਰਗਟ ਹੁੰਦੇ। ਤੇ ਗੁਰੂ ਪਿਆਰਿਓ, ਪ੍ਰਗਟ ਪਤਾ ਕਿੱਥੋਂ ਹੁੰਦੇ ਆ, ਜਿੱਥੇ ਜਾਣ ਤੋਂ ਬੰਦਾ ਜੀਦਾ ਡਰਦਾ। ਠੀਕ ਹੈ, ਹੁਣ ਸਾਨੂੰ ਥੋੜ੍ਹੀ ਜਿਹੀ ਸੋਝੀ ਆ ਗਈ ਹੈ, ਹੁਣ ਸਾਡੇ ਡਰ ਥੋੜ੍ਹਾ ਜਿਹਾ ਚੱਕੇਗਾ, ਨਹੀਂ ਤੇ ਪਿੰਡਾਂ ਦੇ ਵਿੱਚ ਕਬਰਾਂ ਜਾਂ ਸਿਵਿਆਂ ਦੇ ਵਿੱਚ ਦੀ ਹੈ ਨਾ ਬੰਦਾ ਲੰਘਣ ਲੱਗਾ 100 ਵਾਰ ਡਰਦਾ ਹੁੰਦਾ ਸੀ, ਮੜ ਜਾ ਕੋਈ ਕਬਰਾਂ ਦੇ ਵਿੱਚੋਂ ਪੱਤਾ ਵੀ ਹਿੱਲ ਗਿਆ, ਕੋਈ ਬੂਝਾ ਹਿੱਲ ਗਿਆ ਨਾ ਬੰਦਾ ਚੌਕਸ ਹੋ ਜਾਂਦਾ ਸੀ, ਇੰਨਾ ਡਰ ਹੁੰਦਾ ਸੀ ਭੂਤਾਂ ਪ੍ਰੇਤਾਂ ਦਾ। ਠੀਕ ਹੈ, ਹੁਣ ਅਸੀਂ ਗੁਰਬਾਣੀ ਪੜ੍ਹੀ, ਇਤਿਹਾਸ ਪੜ੍ਹਿਆ, ਸਾਡੇ ਮਨਾਂ ਦੇ ਵਿੱਚ ਉਹ ਡਰ ਜਿਹੜੇ ਉਹ ਨਿਕਲ ਗਏ, ਤੇ ਨਹੀਂ ਤਾਂ ਕਬਰਾਂ ਤੇ ਸਿਵਿਆਂ ਦੇ ਵਿੱਚ ਦੀ ਲੰਘਣ ਲੱਗਾ ਬੰਦਾ 100 ਵਾਰ ਡਰਦਾ ਹੁੰਦਾ ਸੀ, ਤੇ ਧੰਨ ਗੁਰੂ ਨਾਨਕ ਮਹਾਰਾਜ ਇੱਥੇ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੁੰਦੇ ਨੇ। ਕਬਰਾਂ ਦੇ ਵਿੱਚੋਂ ਪ੍ਰਗਟ ਹੋਣ ਦਾ ਕਾਰਨ ਕੀ ਹੋ ਸਕਦਾ ਹੈ, ਨਹੀਂ ਤਾਂ ਹੋਰ ਵੀ ਜਗ੍ਹਾ ਸੀ ਕਿਤੇ ਉਹ ਵੀ ਸਤਿਗੁਰ ਪ੍ਰਗਟ ਹੋ ਸਕਦੇ ਸਨ। ਧੰਨ ਗੁਰੂ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੋਣ ਦਾ ਕਾਰਨ ਕਿ ਜਿਹੜਾ ਮਨੁੱਖ ਮੌਤ ਤੋਂ ਡਰਿਆ ਹੋਇਆ ਸੀ, ਗੁਰੂ ਮਹਾਰਾਜ ਜੀ ਨੇ ਉਸ ਮੌਤ ਦੇ ਘਰ ਦੇ ਵਿੱਚ ਉਹਨਾਂ ਸਿਵਿਆਂ ਦੇ ਵਿੱਚ ਬੈਠ ਕੇ ਸਤਿਗੁਰਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਹੁਣ ਗੁਰੂ ਮਹਾਰਾਜ ਜੀ ਨੇ ਇੱਥੇ ਉਪਦੇਸ਼ ਇਹ ਸਿਵਿਆਂ ਦੇ ਵਿੱਚ ਪ੍ਰਗਟ ਹੋ ਕੇ, ਆਹ ਬੰਦਿਆ ਜੇ ਤੂੰ ਮੌਤ ਤੋਂ ਡਰਦਾ ਨਾ, ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਣਾ ਹੈ, ਜੇ ਤੂੰ ਗੁਰੂ ਨਾਨਕ ਦਾ ਸਿੱਖ ਬਣਨਾ, ਤਾਂ ਪਹਿਲਾਂ ਤੈਨੂੰ ਮੌਤ ਪ੍ਰਵਾਨ ਕਰਨੀ ਪੈਣੀ ਹੈ।
ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਜੇ ਤੂੰ ਗੁਰੂ ਨਾਨਕ ਦਾ ਸਿੱਖ ਬਣਨਾ ਹੈ ਤਾਂ ਪਹਿਲਾਂ ਤੈਨੂੰ ਮੌਤ ਕਬੂਲਣੀ ਪੈਣੀ ਆ। ਸੋ ਗੁਰੂ ਪਿਆਰਿਓ, ਇਹ ਸੰਦੇਸ਼ ਸੱਚੇ ਸਤਿਗੁਰਾਂ ਦਾ ਤੇ ਇਹ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਜਦੋਂ ਹੋਏ ਆ ਤੇ ਇਲਾਕੇ ਦੇ ਵਿੱਚ ਰੌਲੀ ਪੈ ਗਈ, ਨਾਨਕ ਉੱਥੇ ਆ ਗਏ, ਨਾਨਕ ਉੱਥੇ ਆ ਗਏ, ਕਬਰਾਂ ਦੇ ਵਿੱਚ ਨਾਨਕ ਆ ਗਏ, ਦੁਨੀਆਂ ਉੱਧਰ ਨੂੰ ਉਂਬੜੀ ਹੈ। ਤੇ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਸੁਣਨ ਵਾਸਤੇ ਆਲੇ ਦੁਆਲੇ ਬੈਠ ਗਏ ਨੇ, ਪੁੱਛਦੇ ਆ ਨਾਨਕ ਤੂੰ 3 ਦਿਨ ਕਿੱਥੇ ਰਿਹਾ ਸੀ, ਤੂੰ ਕਿੱਥੇ ਅਲੋਪ ਹੋਇਆ ਸੀ, ਤੂੰ ਨਦੀ ਦੇ ਵਿੱਚ ਰੁੜ ਗਿਆ ਸੀ, ਤੇ ਤੂੰ ਇੱਥੇ ਕਿੱਦਾਂ ਆ। ਇਦਾਂ ਦੇ ਸਵਾਲ ਜਵਾਬ ਪੁੱਛਣ ਦੱਸਣ ਵਾਸਤੇ ਤੇ ਧੰਨ ਗੁਰੂ ਪ੍ਰੀਤਮ, ਗੁਰੂ ਬਾਬਾ ਨਾਨਕ ਜੀ ਦੇ ਚਰਨਾਂ ਦੇ ਵਿੱਚ ਬੈਠੇ ਜੁੜੇ ਨੇ। ਤੇ ਸਤਸੰਗ ਜੀ, ਸਾਰਾ ਸ਼ਹਿਰ ਉੱਧਰ ਨੂੰ ਉਮੜ ਰਿਹਾ, ਜਾ ਰਿਹਾ ਹੈ, ਤੇ ਨਾਨਕੀ ਨੂੰ ਵੀ ਖਬਰ ਦੇਤੀ ਹੈ, ਨਾਨਕੀ ਤੇਰਾ ਵੀਰ ਉਹ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਆਇਆ ਈ, ਤੇ ਉੱਥੇ ਬੈਠਾ ਉਹ ਜਸ ਗਾ ਰਿਹਾ। ਤੇ ਜਸ ਕੀ ਗਾਇਆ ਸੀ? ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੇ ਰਸਨਾ ਦੇ ਵਿੱਚੋਂ ਜਿਹੜਾ ਬਚਨ ਉਚਰਿਆ ਉਹ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਆਹ ਸੁਲਤਾਨਪੁਰ ਦੀਆਂ ਕਬਰਾਂ ਵਿੱਚ ਬੈਠ ਕੇ ਉਸ ਚੋਜੀ ਪ੍ਰੀਤਮ ਨੇ ਉਸ ਵਾਹਿਗੁਰੂ ਦੇ ਰੰਗ ਨੂੰ ਜਿਵੇਂ ਗਾਇਆ, ਢਾਡੀ ਜਥਾ ਇਉਂ ਕਹਿੰਦਾ।

0: ਸਤਿਗੁਰੂ 3 ਦਿਨ ਨਦੀ ਦੇ ਵਿੱਚ ਅਲੋਪ ਰਹਿ ਕੇ ਸੋਦਰ ਪਹੁੰਚੇ ਨੇ। ਗੁਰੂ ਮਹਾਰਾਜ ਸੋਦਰ ਦੇ ਦਰ ਦੇ ਉੱਤੇ ਪਹੁੰਚੇ ਨੇ, ਆ ਕੇ ਫਿਰ ਜੋ ਦੇਖਿਆ ਸੋਦਰ ਤੋਂ ਜੋ ਦੇਖਿਆ ਉਹ ਦੁਨੀਆਂ ਦੇ ਵਿੱਚ ਸੰਗਤ ਦੇ ਵਿੱਚ ਆ ਕੇ ਵੰਡਿਆ ਵੀ ਅਸੀਂ ਉੱਥੋਂ ਕੀ ਦੇਖ ਕੇ ਆਏ ਹਾਂ। ਉਹ ਸੋਦਰ ਕਿੱਦਾਂ ਦਾ? ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਪੈ ਸਰਸ ਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਕਾ ਕੀਤੇ ਤੇਰੇ ਵਾ। ਗੁਰੂ ਪਰ ਉਸ ਸੋਦਰ ਦਾ ਐਨ ਡਿਜ਼ਾਇਨ, ਉਹਦੀ ਸ਼ਕਲ, ਉਹਦਾ ਸਾਰੀ ਸੂਰਤ ਸੋਦਰ ਦੀ ਲਿਆ ਕੇ ਸੰਗਤ ਦੇ ਸਾਹਮਣੇ ਦੱਸੀ ਹੈ। ਉਸ ਵਾਹਿਗੁਰੂ ਦੇ ਨਾਲ ਗੁਰੂ ਮਹਾਰਾਜ ਜੀ ਨੇ ਜੋੜਨ ਦਾ ਯਤਨ ਕੀਤਾ, ਉਪਰਾਲਾ ਕੀਤਾ, ਟੁੱਟਿਆਂ ਨੂੰ ਵਾਹਿਗੁਰੂ ਦੇ ਨਾਲ ਜੋੜਿਆ। ਤੇ ਰੌਲਾ ਸੀ, ਇੱਕ ਹਿੰਦੂ ਸੀ, ਇੱਕ ਮੁਸਲਮਾਨ ਸੀ, ਉਹ ਆਪੋ ਆਪਣੇ ਅਡੰਬਰ ਰਚੇ ਹੋਏ ਸੀ। ਉਹਨਾਂ ਨੇ ਉਹ ਕਹਿੰਦਾ ਸੀ ਮੈਂ ਵੱਡਾ, ਮੇਰੀ ਜਾਤ ਚੰਗੀ ਹੈ, ਦੂਜਾ ਕਹਿੰਦਾ ਸੀ ਮੇਰੀ ਚੰਗੀ ਹੈ, ਤੇ ਗੁਰੂ ਮਹਾਰਾਜ ਨੇ ਇੱਕ ਤੀਸਰਾ ਪੰਥ ਚਲਾ ਤਾ, ਕਹਿੰਦੇ ਨਾ ਮੈਂ ਹਿੰਦੂ ਹਾਂ, ਨਾ ਮੈਂ ਮੁਸਲਮਾਨ ਹੈ। ਔਰ ਇੱਦਾਂ ਦੇ ਇਸਲਾਮ ਦੇ ਰਾਜ ਦੇ ਵਿੱਚ ਏਡੀ ਵੱਡੀ ਬਗਾਵਤ ਕਰ ਦੇਣੀ, ਸਿੱਧੀ ਮੌਤ ਦੇ ਮੂੰਹ ਚ ਪੈਣ ਵਾਲੀ ਗੱਲ ਸੀ। ਧੰਨ ਗੁਰੂ ਬਾਬਾ ਨਾਨਕ ਜੀ, ਕੋਈ ਪਰਵਾਹ ਨਹੀਂ ਕੀਤੀ, ਨਡਰ ਕਿੱਦਾਂ ਦਾ ਬੱਬਰ ਸ਼ੇਰ ਹੋਵੇਗਾ। ਸਤਿਗੁਰ ਰਹਿਮਤ ਕਰਨ ਗੁਰੂ ਪਿਆਰਿਓ, ਮੇਰਾ ਵਕਤ ਸਮਾਪਤ ਹੈ। ਆਉਣ ਵਾਲੇ ਵਕਤ ਦੇ ਵਿੱਚ ਇਹ ਕੀ ਘਟਨਾ ਬੀਤਦੀ ਹੈ, ਇਹ ਕਿਵੇਂ ਸਿਵੇ ਇੱਥੇ ਦੇ ਕਬਰਾਂ ਦੇ ਵਿੱਚੋਂ ਗੁਰੂ ਮਹਾਰਾਜ ਜਦੋਂ ਉੱਠ ਗਏ ਤੇ ਉੱਥੇ ਕਾਜੀ ਤੇ ਉੱਥੇ ਦਾ ਦੌਲਤ ਖਾਂ ਲੋਧੀ ਜਾਂਦੇ ਆ, ਕੁਝ ਗੱਲਾਂ ਬਾਤਾਂ ਹੁੰਦੀਆਂ, ਉਹ ਕਿਹੜੀਆਂ ਸਨ, ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਗੁਰੂ ਪਿਆਰਿਓ, ਤੁਸੀਂ ਗੁਰੂ ਕੇ ਪਿਆਰ ਵਾਲੇ ਸਾਰੇ ਬੈਠੇ ਹੋ, ਜਿੱਥੇ ਇਤਿਹਾਸ ਸੁਣਦੇ ਹੋ, ਆਪਣੀਆਂ ਲੋੜਾਂ ਵਾਸਤੇ, ਆਪਣੀਆਂ ਮੰਗਾਂ ਵਾਸਤੇ ਸ਼ਹਿਨਸ਼ਾਹ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹਾਂ। ਇੱਕ ਅਰਦਾਸ ਕਰਦਿਆ ਕਰੋ, ਸਾਡੀ ਕੌਮ ਦੇ ਉਹ ਮਹਾਨ ਯੋਧੇ ਜਿਹੜੇ ਧਰਮ ਦੀ ਖਾਤਰ, ਆਪਣੀ ਅਣਖ ਦੀ ਖਾਤਰ, ਸਵਾਭਿਮਾਨ ਦੀ ਖਾਤਰ ਭਾਰਤ ਸਰਕਾਰ ਨੇ ਜੇਲ੍ਹਾਂ ਵਿੱਚ ਡੱਕੇ ਹੋਏ ਆ, ਦਾਤਾ ਜੀ ਕਿਰਪਾ ਕਰੋ, ਤੁਸੀਂ ਬੰਦੀ ਛੋੜੋ। ਤੁਸੀਂ ਤਾਂ ਬਾਈ ਧਾਰ ਦੇ ਰਾਜਿਆਂ ਨੂੰ ਛਡਾ ਲੈਂਦਾ ਸੀ, ਅੱਜ ਤੇਰੇ ਪੁੱਤ ਬੰਦੀ ਖਾਨੇ ਦੇ ਵਿੱਚ ਕੈਦ ਨੇ, ਉਹਨਾਂ ਦੀ ਖਾਤਰ ਆਪਾਂ ਆ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰੀਏ। ਉਹ ਵੀ ਗੁਰੂ ਪਿਆਰਿਓ ਸਾਡੇ ਵਰਗੇ ਸਨ, ਇੱਕ ਅਣਖ ਸੀ ਉਹਨਾਂ ਦੇ ਅੰਦਰ, ਉਹ ਅਣਖ ਦੀ ਖਾਤਰ ਆਪਣੀ ਕੌਮ ਲਈ ਜੂਝੇ। ਸੋ ਉਹਨਾਂ ਦੀ ਚੜ੍ਹਦੀ ਕਲਾ ਲਈ ਅਤੇ ਗੁਰੂ ਪਿਆਰਿਓ ਉਹਨਾਂ ਦੀ ਰਿਹਾਈ ਲਈ ਆਪਾਂ ਅਰਦਾਸ ਕਰਦੇ ਹਾਂ, ਸਤਿਗੁਰ ਕਿਰਪਾ ਕਰਿਓ। ਸੋ ਢਾਡੀ ਜਥੇ ਦਾ ਸਮਾਂ ਸਮਾਪਤ ਹੈ। ਭਾਈ ਸਾਹਿਬ ਜੀ, ਭਾਈ ਜਗਦੇਵ ਸਿੰਘ ਜੀ ਜਾਂਚਕ ਸਾਹਿਬ ਅਗਲਾ ਪ੍ਰੋਗਰਾਮ ਦਾ ਡਾਟਾ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸਿੰਘ ਜੀ ਆਪ ਜੀ ਨੂੰ ਗੁਰੂ ਕਾ ਪਾਵਨ ਇਤਿਹਾਸ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀ ਪਰਿਵਾਰੇ। ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਸੰਗਤ ਦੀ ਸੇਵਾ ਵਿੱਚ ਜੁਟੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਨਾਂ ਦੇ ਪ੍ਰਸਿੱਧ ਇਤਿਹਾਸਕ ਗ੍ਰੰਥ ਦੀ ਕਥਾ ਗਿਆਨੀ ਜੀ ਆਪ ਜੀ ਨੂੰ ਅੱਗੇ ਸਰਵਣ ਕਰਵਾਉਣਗੇ। 7:30 ਵਜੇ ਅਰਦਾਸ ਹੋਵੇਗੀ, ਕਿਉਂਕਿ ਆਪ ਜੀ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ। ਜੋ ਸ਼ਬਦ ਚੌਂਕੀ ਅੱਜ ਆਰੰਭ ਹੋ ਰਹੀ ਹੈ, ਠੀਕ 8 ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਦੀ ਸੇਵਾ ਤੋਂ ਬਾਅਦ ਅਰਦਾਸ ਹੋਵੇਗੀ ਅਤੇ ਸ਼ਬਦ ਚੌਂਕੀ ਰਵਾਨਾ ਹੋਵੇਗੀ। ਸੋ ਆਪ ਜੀ ਨੇ ਜਿੱਥੇ ਕਥਾ ਸਰਵਣ ਕਰਨੀ ਹੈ ਉੱਥੇ ਸ਼ਬਦ ਚੌਂਕੀ ਵਿੱਚ ਵੀ ਹਾਜ਼ਰੀ ਭਰ ਕੇ ਲਾਹੇ ਲੈਣੇ ਨੇ। ਆਓ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤਰ ਹੀ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਬਹੁਤ ਪਿਆਰੀ ਹੈ। ਜਿਸ ਵੇਲੇ ਪਿਆਰਾ ਗੁਰਸਿੱਖ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਸੱਜ ਜਾਂਦਾ ਹੈ, ਫਿਰ ਅਰਜ ਕਰਾਂ, ਜਿਸ ਵੇਲੇ ਪਿਆਰਾ ਗੁਰਸਿੱਖ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਸੱਜ ਜਾਂਦਾ ਹੈ, ਸਤਿਗੁਰਾਂ ਨਾਲ ਪਿਤਾ ਔਰ ਪੁੱਤਰ, ਮਾਂ ਔਰ ਧੀ ਵਾਲਾ ਰਿਸ਼ਤਾ ਗੁਰੂ ਨਾਲ ਬਣ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਮੇਰੇ ਸਤਿਗੁਰੂ ਜੀ ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਨੇ, ਪਰ ਜਿਸ ਵੇਲੇ ਸਾਧ ਸੰਗਤ ਵਿੱਚ ਹਾਜ਼ਰੀ ਭਰਦਾ ਹੈ, ਸਾਧ ਸੰਗਤ ਵਿੱਚ ਅਰਦਾਸ ਹੁੰਦੀ ਹੈ, ਗੁਰੂ ਬਖਸ਼ਿਸ਼ ਦੁਆਰੇ ਅਧੂਰੇ ਕਾਰਜ ਵੀ ਪੂਰੇ ਹੁੰਦੇ ਨੇ, ਗੁਰੂ ਕੀ ਕਿਰਪਾ ਵਰਤਦੀ ਹੈ।

ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ। ਪਾਰ ਬ੍ਰਹਮ ਗੁਰ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ। ਸਾਧ ਸੰਗਤ ਪਿਓ ਪੁੱਤ ਹੋਏ। ਧੰਨ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਗੁਰੂ ਨਾਲ ਨਾਤਾ ਇਉਂ ਬਣਦਾ ਹੈ ਜਿਵੇਂ ਪਿਤਾ ਔਰ ਪੁੱਤਰ ਦਾ ਹੈ। ਸਾਧ ਸੰਗਤ ਪਿਓ ਪੁੱਤ ਹੋਏ। ਹਰ ਇੱਕ ਬਾਪ ਚਾਹੁੰਦਾ ਹੈ ਮੈਂ ਆਪਣੇ ਪੁੱਤਰ ਦੀ ਪਰਵਰਿਸ਼ ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਪਦਾਰਥ, ਵਧੀਆ ਤੋਂ ਵਧੀਆ ਪੁਸ਼ਾਕਾਂ, ਹਰ ਇੱਕ ਚੀਜ਼ ਤੇਵੇਂ ਗੁਰੂ ਦੀ ਕਿਰਪਾ ਵਰਤਦੀ ਹੈ। ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਪਹਿਨੇ ਪਹਿਨਾਇਆ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਸਾਧ ਸੰਗਤ ਦੀਆਂ ਅਮੋਲਕ ਘੜੀਆਂ ਖਾਲਸਾ ਜੀ ਪ੍ਰਾਪਤ ਹੋਈਆਂ ਨੇ। ਤਕਰੀਬਨ ਦੋ ਤਿੰਨ ਦਿਨਾਂ ਤੋਂ ਕਥਾ ਵਿਚਾਰ ਨਹੀਂ ਹੋਈ,

ਤੋਂ ਸਾਨੇ ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਕਥਾ ਦਾ ਆਨੰਦ ਪ੍ਰਾਪਤ ਕੀਤਾ ਹੈ। ਜੋ ਆਪਣੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਰੋਜ਼ਾਨਾ ਚੱਲਦੀ ਹੈ, ਉਹਦਾ ਇਤਿਹਾਸ ਤੁਸੀਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹੋ, ਤੁਹਾਡੀ ਸੁਰਤ ਥੋੜੀ ਜਿਹੀ ਪਛਾਣ ਲੈ ਕੇ ਚੱਲਾਂ। ਸਤਿਕਾਰਯੋਗ ਭਾਈ ਹਾਠੂ ਸਿੰਘ ਜੀ, ਉਹਨਾਂ ਦਾ ਤੁਸੀਂ ਪ੍ਰਸੰਗ ਸਰਵਣ ਕੀਤਾ ਸੀ, ਜਿਹੜੇ ਇਕੱਲੇ ਹੀ ਅਬਦਾਲੀ ਨੂੰ ਮਾਰਨ ਵਾਸਤੇ ਚਲੇ ਗਏ ਸਨ। ਘੋੜੇ ਤੇ ਸਵਾਰ ਹੋਏ, ਅਬਦਾਲੀ ਦਾ ਤੰਬੂ ਲੱਗਾ ਹੋਇਆ ਸੀ, ਭਾਈ ਹਾਠੂ ਸਿੰਘ ਜੀ ਮਜੈਲ ਜਿਸ ਵੇਲੇ ਅਬਦਾਲੀ ਦੇ ਕੋਲ ਉੱਥੇ ਗਏ ਨੇ, ਭੇਸ ਲਿਬਾਸ ਬਦਲਿਆ ਹੈ, ਚਾਰ ਚੁਫੇਰੇ ਤੰਬੂ ਦੇ ਘੁੰਮਦੇ ਰਹੇ, ਕਦੀ ਇੱਧਰ ਕਦੀ ਉੱਧਰ। ਜਦੋਂ ਅਬਦਾਲੀ ਦੀਆਂ ਫੌਜਾਂ ਨੂੰ ਪਤਾ ਲੱਗਾ ਵੀ ਕੋਈ ਓਪਰਾ ਬੰਦਾ ਲੱਗਦਾ ਹੈ, ਸਾਡੇ ਲਿਬਾਸ ਵਿੱਚ ਲੱਗਦਾ ਹੈ, ਪਕੜਨ ਦਾ ਯਤਨ ਕੀਤਾ ਤੇ ਭਾਈ ਹਾਠੂ ਸਿੰਘ ਜੀ ਇੱਕਦਮ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋਏ ਸਨ। ਜਿਸ ਵੇਲੇ ਘੋੜਾ ਨੂੰ ਅੱਡੀ ਲਾ ਕੇ ਤੋਰ ਲੱਗੇ, ਅਚਾਨਕ ਕੀ ਹੋਇਆ, ਘੋੜਾ ਨੌ ਲੈ ਗਿਆ ਤੇ ਘੋੜਾ ਤਿਲਕ ਕੇ ਗਿਰ ਗਿਆ, ਡਿੱਗ ਗਿਆ। ਭਾਈ ਹਾਠੂ ਸਿੰਘ ਜੀ ਥੱਲੇ ਆ ਗਏ।

ਕਿ ਸਿੱਧ ਕੀ ਸਿੱਖ ਨੇ ਸ਼ਹੀਦੀ ਪ੍ਰਾਪਤ ਕਰ ਲਈ, ਦੋਫਾੜ ਹੋ ਗਿਆ, ਪਰ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ। ਉਸ ਤੋਂ ਨਾਲ ਦੀ ਨਾਲ ਤੁਸਾਂ ਨੇ ਪ੍ਰਸੰਗ ਸਰਵਣ ਕੀਤਾ ਸੀ, ਮੈਂ ਥਾਂ ਥੋੜਾ ਜਿਹਾ ਪਛਾਣ ਲੈ ਕੇ ਚੱਲਿਆ ਵੀ ਤੁਹਾਡੀ ਸੁਰਤ ਦੋ ਤਿੰਨ ਦਿਨ ਇਤਿਹਾਸ ਦੀ ਕਥਾ ਤੋਂ ਵਾਂਝੀ ਰਹੀ ਹੈ। ਤੁਸਾਂ ਨੇ ਬਹੁਤ ਪ੍ਰੇਮ ਵਿੱਚ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ ਸੁਣੀ ਹੈ। ਨਾਲ ਦੀ ਨਾਲ ਮੀਰ ਮੰਨੂ ਦਾ ਇਤਿਹਾਸ ਚੱਲਿਆ ਸੀ, ਜਿਸ ਵੇਲੇ ਮੀਰ ਮੰਨੂ ਨੇ ਅਤਿਆਚਾਰ ਕੀਤਾ ਸੀ, ਇੱਥੋਂ ਤੱਕ ਪੰਡੋਰੀ ਨਗਰ ਪਹੁੰਚ

ਦਾਨਾ ਕਰ ਚੁੱਕਾ ਸੀ, ਉਹਦਾ ਪੁੱਤਰ ਜਿਹੜਾ ਗੱਦੀ ਤੇ ਸੁਭਾਇਮਾਨ ਸੀ। ਤੇ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਉਹਨਾਂ ਦੇ ਆਸ਼ਰਮ ਦੇ ਵਿੱਚ ਮੇਰੀ ਮਾਂ ਤੇ ਮੇਰੀ ਦਾਦੀ ਭਾਵ ਕੇ ਭਾਈ ਮਹਿਤਾਬ ਸਿੰਘ ਜੀ ਦੀ ਧਰਮ ਸੁਪਤਨੀ ਭਾਈ ਰਤਨ ਸਿੰਘ ਜੀ ਦੀ ਦਾਦੀ ਲੱਗੀ, ਮੇਰੀ ਦਾਦੀ ਤੇ ਮੇਰੀ ਮਾਂ ਭਾਈ ਰਾਏ ਸਿੰਘ ਜੀ ਦੀ ਧਰਮ ਸੁਪਤਨੀ ਭਾਈ ਰਤਨ ਸਿੰਘ ਜੀ ਦੀ ਮਾਂ ਹੋ ਗਈ। ਮੇਰੀ ਦਾਦੀ ਤੇ ਮੇਰੀ ਮਾਂ ਉੱਥੇ ਸੀ ਜਿਸ ਵੇਲੇ ਚਾਰ ਚੁਫੇਰੇ ਪੰਡੋਰੀ ਨਗਰ ਨੂੰ ਘੇਰਾ ਪਾਇਆ ਹੋਇਆ ਸੀ, ਤਲਾਸ਼ੀ ਲੈਣਾ ਕੀਤੀ। ਦਾਦੂ ਰਾਮ ਦਾ ਪੋਤਰਾ ਪਕੜਿਆ ਗਿਆ, ਪੁੱਛਿਆ, ਕਹਿਣ ਲੱਗਾ ਇਸ ਡੇਰੇ ਦੇ ਵਿੱਚ ਮੇਰੇ ਕੋਲ ਕੋਈ ਵੀ ਚੋਰ ਨਹੀਂ ਹੈ, ਧਾੜਵੀ ਨਹੀਂ ਹੈ, ਤਲਾਸ਼ੀ ਲਈ ਗਈ, ਇੰਨਾ

ਬਿਲ ਕੁਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੁਆਰੇ ਇਹ ਜਿਹੜਾ ਸ਼ੁਭ ਕਰਮ ਉਹ ਕੀਤਾ ਸੀ, ਪਰ ਮੀਰ ਮਨੂ ਨੇ ਪਕੜ ਲਿਆ। ਜਦੋਂ ਪਕੜਿਆ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ ਸੀ। ਹਾਥੀ ਖੂਨੀ ਹਾਥੀ ਨੇ ਮਾਰਿਆ ਨਹੀਂ, ਜਿਵੇਂ ਕਬੀਰ ਸਾਹਿਬ ਜੀ ਦੇ ਬੋਲ ਆਏ ਸਨ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਹਸਤ ਭਾ ਕੈ ਚੀਸਾ ਮਾਰੈ, ਇਹ ਮੂਰਤ ਕੈ ਹਉ ਬਲਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜ਼ੋਰ, ਕਾਜੀ ਬਕਬੋ ਹਸਤੀ ਤੋਰ, ਹਸਤ ਨ ਤੋਰੈ ਧਰੈ।

ਲੈ ਨਮਸਕਾਰ ਬੋਝੀ ਨਾਹੀ ਕਾਜੀ ਅੰਧਿਆਰ ਤੀਨ ਵਾਰ ਪਤੀਆ ਪਰਲੀਨਾ ਮਨ ਕਠੋਰ ਅਜੋ ਨਾ ਪਤੀਨਾ ਕਹੋ ਕਬੀਰ ਹਮਰਾ ਗੋਬਿੰਦੋ ਚੌਥੇ ਪਦ ਮੈਂ ਜਨ ਕੀ ਜਿੰਦ ਮੇਰੀ ਜਿੰਦ ਤਾਂ ਗੁਰੂ ਦੀ ਹੈ। ਉਸ ਤੋਂ ਬਾਅਦ ਹਲਕਾਰੇ ਆਏ ਸਨ ਵੀਰ ਮਨੂ ਨੂੰ ਦੱਸਿਆ ਸੀ ਫਲਾਨੀ ਜਗ੍ਹਾ ਤੇ ਬਹੁਤ ਸਿੱਖਾਂ ਦਾ ਇਕੱਠ ਹੈ। ਮੀਰ ਮਨੂ ਚੱਲਿਆ ਸੀ ਮਾਰਨ ਵਾਸਤੇ ਕਤਲ ਕਰਨ ਵਾਸਤੇ। ਜਦੋਂ ਚੜ੍ਹਦਾ ਸੀ ਨਾ ਉਦੋਂ ਇਹ ਗੱਲ ਕਹਿੰਦਾ ਸੀ ਮੈਂ ਸ਼ਿਕਾਰ ਨੂੰ ਚੱਲਿਆ। ਤੁਸੀਂ ਅਰਦਾਸ ਵਿੱਚ ਸੁਣਦੇ ਹੋ ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ ਨੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਚ ਹਾਰ ਪਵਾਏ ਨੇ ਖੰਨੀ ਖੰਨੀ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ। ਖੰਨੀ ਦਾ ਮਤਲਬ ਤੁਹਾਨੂੰ ਦੱਸਿਆ ਸੀ ਜਿਵੇਂ ਪ੍ਰਸ਼ਾਦਾ ਹੁੰਦਾ ਹੈ ਉਹਦਾ ਚੌਥਾ ਹਿੱਸਾ ਜਿਹੜਾ ਹੁੰਦਾ ਹੈ ਉਹਨੂੰ ਖੰਨੀ ਕਹਿੰਦੇ ਨੇ ਤੇ ਜਿਹੜਾ ਉਹਦੇ ਵਿੱਚ ਲੂਣ ਸੀ ਡਬਲ ਤੋਂ ਡਬਲ ਭਾਵ 10 ਵਧੇਰੇ ਗੁਣਾ ਲੂਣ ਉਸ ਪ੍ਰਸ਼ਾਦੇ ਵਿੱਚ ਪਾਇਆ ਜਾਂਦਾ ਸੀ। ਪਰ ਢਿੱਡ ਨੂੰ ਝੁਲਕੂ ਦੇਣ ਵਾਸਤੇ ਭੁੱਖ ਮਟਾਉਣ ਵਾਸਤੇ ਉਹ ਸਾਡੀਆਂ ਬੀਬੀਆਂ ਭੈਣਾਂ ਮਾਵਾਂ ਨੇ ਖੰਨੀ ਖੰਨੀ ਪ੍ਰਸ਼ਾਦੇ ਦੀ ਗਰਾਈ ਮੁੱਖ ਵਿੱਚ ਪਾ ਕੇ ਤੇ ਸਿੱਖੀ ਨਿਭਾਈ ਸੀ। ਜਿਸ ਵੇਲੇ ਮੀਰ ਮਨੂ ਸ਼ਿਕਾਰ ਨੂੰ ਚੜਿਆ ਗੁਰੂ ਕੇ ਸਿੱਖ ਜਿਹੜੇ ਸਨ ਕਿਵੇਂ ਮੀਰ ਮਨੂ ਦੀ ਮੌਤ ਹੋਈ ਸੀ। ਜਿਸ ਵੇਲੇ ਕਮਾਦ ਨੂੰ ਘੇਰਾ ਪਾਇਆ ਹੈ ਕਮਾਦ ਦੇ ਖੇਤ ਵਿੱਚ ਗੁਰੂ ਕਾ ਖਾਲਸਾ ਛਿਪਿਆ ਹੋਇਆ ਸੀ। ਬੀਬੀਆਂ ਬਜ਼ੁਰਗ ਬੱਚੇ ਬਿਰਦ ਪਿੰਡ ਵਿੱਚ ਹਾਹਾਕਾਰ ਮੱਚੀ ਸੀ ਅਰਦਾਸ ਕਰ ਰਹੇ ਸੀ। ਪਰ ਮੇਰੀ ਕੁਦਰਤ ਰੱਬ ਦੀ ਬੜੀ ਬਲਵਾਨ ਹੋਇਆ ਕਰਦੀ ਹੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਮ੍ਰਿਤਕ ਕਉ ਜੀ ਵਾਲਣ ਹਰ ਆਖੋ ਸਤਨਾਮ ਸ਼੍ਰੀ। ਤੇ ਜਦੋਂ ਕਮਾਦ ਨੂੰ ਘੇਰਾ ਪਾਇਆ ਗੋਲੀ ਚਲਾਈ ਕਮਾਦ ਦੇ ਹੁੰਦੇ ਨੇ ਆਗ ਜਦੋਂ ਆਗਾਂ ਦਾ ਖੜਕਾ ਹੋਇਆ ਤੇ ਘੋੜਾ ਜਿਹੜਾ ਸੀ ਅਗਲੇ ਪੌੜ ਮੀਰ ਮਨੂ ਦਾ ਤਾਂ ਚੱਕ ਲਏ ਤੇ ਮੀਰ ਮਨੂ ਪਛਾਹ ਦੀ ਪਛਾਹ ਜਾ ਡਿੱਗਾ ਤੇ ਜਿਹੜਾ ਉਹਦਾ ਪੈਰ ਸੀ ਖਾਲਸਾ ਜੀ ਉਹ ਰਕਾਬ ਦੇ ਵਿੱਚ ਫਸ ਗਿਆ ਸੀ ਤੇ ਘੋੜਾ ਐਸਾ ਤ੍ਰਭਕਿਆ ਐਸਾ ਦੌੜਿਆ 20-25 ਮੀਲ ਘੋੜਾ ਦੌੜਦਾ ਹੀ ਗਿਆ। ਮੀਰ ਮਨੂ ਰਗੜ ਰਗੜ ਕੇ ਉਹਦੀ ਮੌਤ ਹੋਈ ਸੀ। ਤੇ ਜਿਸ ਵੇਲੇ ਚਾਰ ਸ਼ਫੇਰੇ ਕਮਾਦ ਨੂੰ ਘੇਰਾ ਪਾਇਆ ਹੋਇਆ ਸੀ ਉਹ ਮੀਰ ਮਨੂ ਦੀ ਲਾਸ਼ ਵੱਲੇ ਫੌਜਾਂ ਚਲਾ ਗਈਆਂ। ਲਾਸ਼ ਦਾ ਬੁਰਾ ਹਾਲ ਹੋ

ਗਿਆ। ਜਿਹੜੇ ਅਹਿਲਕਾਰ ਸੀ ਉਹਨਾਂ ਨੇ ਲਾਸ਼ ਕਬਜ਼ੇ ਵਿੱਚ ਕਰ ਲਈ ਸੀ। ਬੇਗਮ ਨੂੰ ਕਹਿਣ ਲੱਗੇ ਲਾਸ਼ ਨਹੀਂ ਦੇਣੀ, ਸਾਡੀਆਂ ਤਨਖਾਹਾਂ ਰਹਿੰਦੀਆਂ ਨੇ। ਕਈ ਦਿਨ ਮੀਰ ਮੰਨੂ ਦੀ ਲਾਸ਼ ਰੁਲਦੀ ਰਹੀ ਸੀ, ਫਿਰ ਗਹਿਣੇ ਵੇਚ ਕੇ ਉਹਦੀ ਬੇਗਮ ਨੇ ਲਾਸ਼ ਲਈ ਤੇ ਫਿਰ ਸੰਸਕਾਰ ਕੀਤਾ ਸੀ। ਇਹ ਸਾਰਾ ਇਤਿਹਾਸ ਤੁਸਾਂ ਨੇ ਦੋ ਤਿੰਨ ਦਿਨ ਪਿੱਛੇ ਸਰਵਣ ਕੀਤਾ ਹੈ। ਜਿਵੇਂ ਅਬਦਾਲੀ ਅੱਗੇ ਤੋਂ ਚੜ੍ਹਾਈ ਕਰਦਾ ਹੈ, ਅਲੀਗੜ੍ਹ, ਕੋਇਲ, ਰਾਮਗੜ੍ਹ ਹੈ ਇੱਕੋ ਹੀ ਨਗਰ ਹੈ, ਨਾ ਉਹਦੇ ਤਿੰਨ ਬਣੇ ਨੇ, ਕਿਵੇਂ ਅਬਦਾਲੀ ਆ ਕੇ ਤਿੱਥੇ ਪਹੁੰਚਦਾ ਹੈ? ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਭਾਈ ਰਤਨ ਸਿੰਘ ਜੀ ਭੰਗੂ ਬਹੁਤ ਪਿਆਰਾ ਇਤਿਹਾਸ ਕਲਮ ਬੰਦ ਕਰਦੇ ਨੇ। ਇੱਕ ਤੁਹਾਨੂੰ ਮੈਂ ਬਚਨ ਕੀਤਾ ਸੀ ਜਿਸ ਦਿਨ ਮੈਂ ਕਥਾ ਆਰੰਭ ਕੀਤੀ ਸੀ, ਭਾਈ ਰਤਨ ਸਿੰਘ ਮਹਿਤਾਬ ਸਿੰਘ ਭੰਗੂ ਉਹ ਨੇ ਜਿਨ੍ਹਾਂ ਦੀ ਅਣਸ ਬਣਸ ਵਿੱਚੋਂ ਪੰਜਵੇਂ ਥਾਂ ਤੇ ਜਾ ਕੇ ਜਰਨਲ ਸ਼ੁਬੇਗ ਸਿੰਘ ਨੇ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ, ਤੇ ਜਿਹੜਾ ਖਿਤਾਬ ਉਹਨਾਂ ਨੂੰ ਰਿਵਾਲਵਰ ਮਿਲਿਆ ਸੀ ਨਾ, ਮਹਿਤੇ ਜਾ ਕੇ ਇਸ ਮਹਾਂਪੁਰਖਾਂ ਨੂੰ ਭੇਟ ਕੀਤਾ ਸੀ, ਫਤਿਹ ਬੁਲਾਈ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਜਰਨੈਲ ਜੀ ਇੰਨਾ ਲੇਟ? ਕਹਿਣ ਲੱਗੇ ਹੁਣ ਆ ਗਿਆ ਤੁਹਾਡਾ ਹੀ। ਹਾਂ, ਤਾਂ ਵਾਕਿਆ ਹੀ ਗੁਰੂ ਦੇ ਬਣ ਕੇ ਗੁਰੂ ਰਾਮਦਾਸ ਜੀ ਤੋਂ ਜਿਵੇਂ ਮਹਿਤਾਬ ਸਿੰਘ ਜੀ ਨੇ ਰੰਗੜ ਦਾ ਸਿਰ ਵੱਢਿਆ ਸੀ ਨਾ, ਉਹੀ ਕਾਰਨਾਮਾ ਜਰਨਲ ਸ਼ੁਬੇਗ ਸਿੰਘ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੇ ਨੇ। ਆਓ ਉਹਨਾਂ ਦੀ ਅਣਸ ਬੰਸ ਭਾਈ ਰਤਨ ਸਿੰਘ ਜੀ ਭੰਗੂ ਜਿਵੇਂ ਅੱਗੇ ਇਤਿਹਾਸ ਕਲਮ ਬੰਦ ਕਰਦੇ ਨੇ, ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਾਂਗੇ। ਆਪ ਜੀ ਬਹੁਤ ਪਿਆਰ

ਤਕਰੀਬਨ ਅਬਦਾਲੀ ਇੱਕ ਸਾਲ ਜਿਹੜਾ ਰੂਹੇਲੇ ਦੇਸ਼ ਮੇਰਠ ਦਾ ਇਲਾਕਾ, ਸਹਾਰਨਪੁਰ ਦਾ ਇਲਾਕਾ, ਸ਼ੈਂਬਲੀ ਦਾ ਇਲਾਕਾ ਜਿਹੜਾ ਹੈ ਜਮਨਾ ਤੋਂ ਪਾਰ, ਇਹਨੂੰ ਰੁਹੇਲਾ ਦੇਸ਼ ਕਿਹਾ ਜਾਂਦਾ ਹੈ, ਜਿੱਥੇ ਭਾਈ ਮਿੱਤ ਸਿੰਘ ਜੀ ਜੰਗ ਕਰਨ ਵਾਸਤੇ ਨਜੀਬ ਖਾਨ ਰੁਹੇਲੇ ਦੇ ਨਾਲ ਗਏ ਸਨ, ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਉਸ ਇਲਾਕੇ ਵਿੱਚ ਅਬਦਾਲੀ ਨੇ ਖਾਲਸਾ ਜੀ ਇੱਕ ਸਾਲ

0: ਸੀ ਔਰ ਚਾਰਜ ਫੇਰਿਓ ਜਿਹੜਾ ਟੈਕਸ ਸੀ ਅਬਦਾਲੀ ਨੇ ਕਬਜ਼ਾ ਕਰ ਚੁੱਕਾ ਉਹ ਲੈਣਾ ਸ਼ੁਰੂ ਕਰ ਦਿੱਤਾ ਸੀ।
1: ਚਪਈ ਜੇ ਸਭ ਉਸ ਕੀ ਕਥਾ ਕਥਈ
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਅਗਰ ਸਾਰੀ ਕਥਾ ਅਬਦਾਲੀ ਦੀ ਇਸ ਇਤਿਹਾਸ ਵਿਚ ਲਿਖਣ ਦਾ ਯਤਨ ਕਰਨਾ ਕਰੀਏ ਤਾਂ
1: ਗ੍ਰੰਥ ਵਧੇ ਕੁਛ ਸੁੱਕ ਨਾ ਪਈਆ।
0: ਭਾਈ ਰਤਨ ਸਿੰਘ ਜੀ ਇਹ ਜਿਹੜਾ ਕਹਿੰਦੇ ਗ੍ਰੰਥ ਹੈ ਨਾ ਪੰਥ ਪ੍ਰਕਾਸ਼ ਪ੍ਰਾਚੀਨ ਇਹ ਬਹੁਤ ਵੱਡਾ ਬਣ ਜਾਵੇਗਾ। ਭਾਈ ਰਤਨ ਸਿੰਘ ਜੀ ਲਿਖਦੇ ਸਿਰਫ ਮੈਂ ਕੁਝ ਕੁਝ ਹੀ ਬੋਲ ਲਿਖ ਰਿਹਾ ਹੈ, ਬਹੁਤਾ ਖੁਲਾਸਾ ਨਹੀਂ ਕਰ ਰਿਹਾ। ਅਗਰ ਸਾਰੀ ਦੀ ਸਾਰੀ ਕਥਾ ਲਿਖੀਏ ਤਾਂ ਭਾਈ ਸਾਹਿਬ ਜੀ ਕਹਿੰਦੇ ਇਹ ਜਿਹੜਾ ਗ੍ਰੰਥ ਹੈ ਬਹੁਤ ਵੱਡੇ ਆਕਾਰ ਵਿੱਚ ਹੋ ਜਾਵੇਗਾ।
1: ਜੁੱਦ ਪਿਓ ਬਡ ਭਾਊ ਸਾਤ,
0: ਜਿਸ ਤਰ੍ਹਾਂ ਜੁੱਧ ਹੋਇਆ ਭਾਊ ਸਾਤ, ਭਾਊ ਸਾਤ ਦਾ ਮਰਟਿਆਂ ਦੇ ਨਾਲ ਜਿਹੜਾ ਪਾਣੀਪਤ ਵਿਖੇ ਜੁੱਧ ਹੋਇਆ ਸੀ, ਲਵੇਰਾ ਜੁੱਧ ਚੱਲਿਆ ਸੀ, ਕਿਉਂਕਿ ਮੁਗਲ ਤੇ ਪਠਾਨ ਇਕੱਠੇ ਹੋ ਗਏ ਸਨ ਤੇ ਮਰਹੱਟੇ ਜਿਹੜੇ ਵੱਖਰੇ ਹੋ ਗਏ ਸਨ। ਉਸ ਵੇਲੇ ਭਾਈ ਸਾਹਿਬ ਜੀ ਲਿਖਦੇ ਨੇ ਅਗਰ ਉਸ ਜੁੱਧ ਦੀ ਵਾਰਤਾ ਲਿਖੀਏ ਤਾਂ ਬਹੁਤ

0: ਰਤਨ ਸਿੰਘ ਜੀ ਲਿਖਦੇ ਨੇ ਇਸ ਕਰਕੇ ਸ਼ੂਸ਼ਮ, ਮੈਂ ਬਹੁਤੀ ਨਹੀਂ ਥੋੜੀ ਜੀ ਜਿਹੜੀ ਹੋਈ ਹੋਈ ਹੈ, ਜੋ ਮੈਨੂੰ ਸਾਹਮਣੇ ਅੱਖਾਂ ਦੇ ਨਜ਼ਰ ਆਈ ਹੈ ਜਾਂ ਸਾਡੇ ਵੱਡੇ ਵਡੇਰਿਆਂ ਨੇ ਵੇਖਿਆ ਹੈ, ਕਹਿੰਦੇ ਸਿਰਫ ਉਹੀ ਬਾਤ ਜਿਹੜੀ ਹੈ, ਉਹੀ ਕਥਾ ਜਿਹੜੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੀ ਕਲਮ ਬੰਦ ਕਰਦੇ ਹਾਂ,
1: ਗ੍ਰੰਥ ਵੱਢਣ ਤੇ ਅਧਿਕ ਡਰਾਉ,
0: ਮੈਂ ਗ੍ਰੰਥ ਨੂੰ ਬਹੁਤਾ ਵਧਾਉਣ ਤੋਂ ਡਰਦਾ ਵੀ ਬਹੁਤਾ ਗ੍ਰੰਥ ਵੱਧ ਨਾ ਜਾਵੇ।
1: ਸਭ ਤੁਰਕਾਂ ਨੇ ਯੋ ਬਾਤ ਬਣਾਈ,
0: ਕਵੀ ਜੀ ਕਹਿੰਦੇ ਸਾਰੇ ਤੁਰਕਾਂ ਨੇ ਤੇ ਮੁਗਲਾਂ ਨੇ ਪਠਾਣਾ ਨੇ ਇਹ ਗੱਲ ਜਿਹੜੀ ਸੀ ਪੱਕੀ ਕਰ ਲੈਣਾ ਕੀਤੀ।
1: ਹਿੰਦੂ ਮਰਾਠੇ ਸਭ ਦੇ ਗਵਾਈ,
0: ਕੀ ਗੱਲ ਪੱਕੀ ਕੀਤੀ ਆਪਸ ਵਿੱਚ ਰਲ ਗਏ ਨੇ। ਦੇਖੋ ਭਾਵੇਂ ਸਦੀਆਂ ਤੋਂ ਇਹਨਾਂ ਦਾ ਟਾਕਰਾ ਚੱਲਦਾ ਸੀ ਮੁਗਲਾਂ ਦਾ ਤਾਂ ਪਠਾਣਾ ਦਾ, ਪਰ ਜਿਸ ਵੇਲੇ ਹੁਣ ਹਿੰਦੂਆਂ ਨੂੰ ਤਾਂ ਮਰਾਠਿਆਂ ਨੂੰ ਬਾਹਰ ਕੱਢਣਾ ਹੈ, ਕਹਿੰਦੇ ਦੋਨਾਂ ਨੇ ਆਪਸ ਵਿੱਚ ਸੁਲਾ ਕਰ ਲਈ ਹੈ। ਭਾਵ ਮੁਗਲਾਂ ਤੇ ਪਠਾਣਾ ਨੇ, ਅਬਦਾਲੀ ਨੇ, ਅਬਦਾਲੀ ਜਿਹੜਾ ਪਠਾਣ ਹੈ ਤਾਂ ਜਿਹੜਾ ਔਰੰਗਜ਼ੇਬ ਸੀ ਅਕਬਰ ਸੀ ਇਹ ਸਾਰੇ ਮੁਸਲਮਾਨ ਮੁਗਲ ਸਨ, ਹੈ ਉਹ ਵੀ ਮੁਸਲਮਾਨ ਨੇ। ਕਹਿਣ ਲੱਗੇ ਦੋਨਾਂ ਜਾਣਿਆਂ ਨੇ ਆਪਸ ਵਿੱਚ ਸੰਧੀ ਕਰ ਲੈਣਾ ਕੀਤੀ ਵੀ ਜਿਵੇਂ ਕਿਵੇਂ ਮਰਾਠਿਆਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢ ਦੇਣਾ ਹੈ।
1: ਨਵਾਬ ਵਜ਼ੀਰਨ ਫੌਜ ਮੰਗਾਈ,
0: ਨਵਾਬ ਵਜ਼ੀਰਨ ਜਿਹੜਾ ਨਜ਼ੀਬ ਖਾਂ ਰੁਹੇਲਾ ਸੀ ਨਾ, ਹੈ ਇਹ ਮੁਗਲਾਂ ਵੱਲੋਂ ਵਜ਼ੀਰ ਸੀ ਪਰ ਅੰਦਰ ਖਾਤੇ ਅਬਦਾਲੀ ਦਾ ਬਹੁਤ ਤਕੜਾ ਚਮਸਾ ਸੀ। ਅੰਦਰ ਖਾਤੇ ਜੋ ਜੋ ਹਿੰਦ ਦੀਆਂ ਗੱਲਾਂ ਹੁੰਦੀਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਅਬਦਾਲੀ ਨੂੰ ਭੇਤ ਦਿੰਦਾ ਸੀ। ਜਿਵੇਂ ਆਮ ਖਾਣ ਹੈ ਜੀ, ਘਰ ਕਾ ਲੰਕਾ, ਘਰ ਕਾ ਭੇਤੀ ਲੰਕਾ ਢਾਵੇ, ਜਿਹੜੀਆਂ ਅੰਦਰ ਖਾਤੇ ਗੱਲਾਂ ਬਾਤਾਂ ਸਨ ਉਹ ਨਜੀਬ ਖਾਂ ਰੁਹੇਲਾ ਜਿਹੜਾ ਹੈ ਉਹ ਅਬਦਾਲੀ ਨੂੰ ਗਾਹੇ ਬਗਾਹੇ ਦੱਸੀ ਜਾਂਦਾ ਸੀ। ਤੇ ਜਿਹੜਾ ਅਬਦਾਲੀ ਸੀ ਉਹ ਨਜੀਬ ਖਾਂ ਨੂੰ ਥੋੜਾ ਜਿਹਾ ਗੁੜ ਲਾ ਛੱਡਦਾ ਸੀ, ਗੁੜ ਤੋਂ ਭਾਵ ਤੁਸੀਂ ਸਮਝ ਗਏ ਵੀ ਥੋੜਾ ਜਿਹਾ ਕੁਝ ਨਾ ਕੁਝ ਦੇਈ ਜਾਣਾ, ਉਹਦੇ ਨਾਲ ਉਹ ਤੋਂ ਸਾਰੀਆਂ ਗੱਲਾਂ ਜਿਹੜੀਆਂ ਸਨ ਅੰਦਰ ਖਾਤੇ ਭੇਤ ਸਨ ਉਹ ਲੈਂਦਾ ਸੀ।
1: ਹਿੰਦੂਆਂ ਉੱਪਰ ਦੌੜ ਕਰਾਈ,
0: ਕਹਿੰਦੇ ਉਸ ਵੇਲੇ ਨਜੀਬ ਖਾਂ ਨੇ ਅੰਦਰ ਖਾਤੇ ਅਬਦਾਲੀ ਨਾਲ ਸਲਾਹ ਕਰਕੇ ਫੌਜ ਬਹੁਤੀ ਮੰਗਾਈ ਹੈ ਅਤੇ

ਰਤਨ ਸਿੰਘ ਜੀ ਲਿਖਦੇ ਕੇਵਲ ਉਸ ਵੇਲੇ ਉਹ ਬੱਚਿਆ ਜਿਹੜਾ ਆਪਣਾ ਘਰ ਛੱਡ ਕੇ ਕਿਧਰੇ ਜੰਗਲਾਂ ਨੂੰ ਦੌੜ ਗਿਆ, ਜਿਹੜਾ ਕਿਧਰੇ ਕੋਈ ਸੱਜੇ ਖੱਬੇ ਹੋ ਗਿਆ। ਭਾਈ ਸਾਹਿਬ ਜੀ ਕਹਿੰਦੇ ਉਹ ਤਾਂ ਬਚ ਗਿਆ, ਬਾਕੀ ਜਿਹੜਾ ਨਜੀਬ ਖਾਂ ਰੁਹੇਲੇ ਦੇ ਸਾਹਮਣੇ ਆ ਗਿਆ, ਫੌਜ ਦੇ ਸਾਹਮਣੇ ਆ ਗਿਆ, ਮਥੁਰਾ ਵਿਖੇ ਉਹਨੂੰ

0: ਮਥਰਾ ਵਿੱਚੋਂ ਕੇਵਲ ਉਹ ਬਚਿਆ ਜਿਹੜਾ ਮਥਰਾ ਛੱਡ ਕੇ ਦੌੜ ਗਿਆ, ਜਿਹੜਾ ਮਥਰਾ ਛੱਡ ਕੇ ਦੌੜ ਗਿਆ ਉਹ ਬਚ ਗਿਆ। ਬਾਕੀ ਜੋ ਮਥਰਾ ਵਿਖੇ ਹਿੰਦੂ ਨਜ਼ਰ ਆਏ ਸਨ, ਕਹਿੰਦੇ ਨੇ ਜੀਵ ਖਾਂ ਰੁਹੇਲੇ ਨੇ ਛੱਡੇ ਨਹੀਂ। ਤੇ ਮਥਰਾ ਦੇ ਕੋਲ ਇੱਕ ਭਰਤਪੁਰ ਹੈ, ਤੇ ਭਰਤਪੁਰ ਵਿਖੇ ਜਿਹੜੇ ਜਾਟ ਲੋਕ ਨੇ ਉਹਨਾਂ ਦਾ ਕਿਲਾ ਸੀ, ਜਿਹਨੂੰ ਕਹਿੰਦੇ ਜ਼ਵਾਰ ਮੱਲ ਜਾਟ, ਅੱਗੇ ਨਾਮ ਆਵੇਗਾ ਰਾਏ ਮੱਲ। ਇਹ ਜਿਹੜੇ ਨੇ ਉਸ ਜਗ੍ਹਾ ਕਿਲੇ ਦੇ ਵਿੱਚ ਮੌਜੂਦ ਸਨ, ਜਾਂ ਤੇ ਜਿਹੜਾ ਭੱਜ ਕੇ ਦੌੜ ਕੇ ਸੱਜੇ ਖੱਬੇ ਹੋ ਗਿਆ ਉਹ ਬਚ ਗਿਆ ਮਥਰਾ ਵਿੱਚੋਂ, ਅਗਰ ਜਾਂ ਜਿਹੜਾ ਉਹਨਾਂ ਜਾਟਾਂ ਦੇ ਕੋਲ ਭਰਤਪੁਰ ਕਿਲੇ ਦੇ ਵਿੱਚ ਚਲਾ ਗਿਆ, ਤਾਂ ਭਾਈ ਰਤਨ ਸਿੰਘ ਜੀ ਕਹਿੰਦੇ ਉਹਦਾ ਬਚਾ ਹੋਇਆ, ਵਰਨਾ ਮਥਰਾ ਵਿੱਚ ਬਹੁਤ ਵੱਡੀ ਕਤਲੇਆਮ ਕੀਤੀ ਸੀ।
1: ਬਗਰ ਗਈ ਫੌਜ ਤੁਰ ਕੇ ਮਾਰ ਤੋਪਣ ਦੀ ਹਟਾ,
0: ਕਹਿੰਦੇ ਜਿਸ ਵੇਲੇ ਭਰਤਪੁਰ ਤੱਕ ਮੁਗਲਾਂ ਪਠਾਣਾਂ ਦੀ ਫੌਜ ਪਿੱਛੇ ਗਈ, ਕਿਉਂਕਿ ਦੌੜ ਕਰਕੇ ਜਦੋਂ ਜਾਨਾਂ ਬਚਾਉਣ ਦੀ ਪਈ ਹੋਵੇ ਲੋਕ ਦੌੜਦੇ ਨੇ, ਕਿਸੇ ਨਾ ਕਿਸੇ ਦੀ ਟੇਕ ਲੈਂਦੇ ਨੇ, ਤੇ ਜਿਹੜੀ ਅਬਦਾਲੀ ਨਜੀਬ ਖਾਂ ਰੁਹੇਲੇ ਦੀ ਫੌਜ ਸੀ, ਭਾਈ ਸਾਹਿਬ ਜੀ ਕਹਿੰਦੇ ਨੇ ਉਹ ਭਰਤਪੁਰ ਕਿਲੇ ਤੱਕ ਮਗਰ ਪਹੁੰਚਣਾ ਕੀਤੇ
1: ਚੁਪਈ ਮਥਰਾ ਡੇਰਾ ਗਿਲਜਨ ਪਾਇਆ।
0: ਜਿਸ ਵੇਲੇ ਇਹਦਾ ਗਿਲਜਿਆ ਨੇ, ਭਾਵ ਕੇ ਪਠਾਣਾ ਨੇ, ਭਾਵ ਕੇ ਅਬਦਾਲੀ ਨੇ, ਜਿਸ ਵੇਲੇ ਮਥਰਾ ਵਿਖੇ ਆਪਣਾ ਪੱਕਾ ਟਿਕਾਣਾ ਕਰ ਲੈਣਾ ਕੀਤਾ ਸੀ,
1: ਭਰਤਪੁਰੇ ਤੇ ਮਾਰ ਹਟਾਇਆ,
0: ਕਹਿੰਦੇ ਜਿਸ ਵੇਲੇ ਮਗਰ ਭਰਤਪੁਰ ਕਿਲੇ ਤੱਕ ਜਾਣਾ ਕੀਤਾ, ਤੇ ਜਵਾਹਰ ਮੱਲ ਜਿਹੜਾ ਬਹੁਤ ਸੂਰਮਾ ਸੀ ਉਹਦੇ ਕਿਲੇ ਵਿੱਚ ਮੌਜੂਦ ਸੀ, ਕਹਿੰਦੇ ਉਸ ਵੇਲੇ ਉਹਨਾਂ ਅੱਗੋਂ ਮੁਕਾਬਲਾ ਕੀਤਾ, ਤਾਂ ਅਬਦਾਲੀ ਦੀਆਂ ਫੌਜਾਂ ਨੂੰ

0: ਸਾਹਿਬ ਸ੍ਰੀ ਵਾਹਿਗੁਰੂ। ਜੇ ਸਕਤਾ ਸਕਤੇ ਕੌ ਮਾਰੇ ਤਾਂ ਮਨ ਰੋਸ ਨਾ ਹੋਈ। ਅਗਰ ਜੇ ਜਿਵੇਂ ਦਾ ਮੁਕਾਬਲਾ ਹੋ ਰਿਹਾ ਤਿਵੇਂ ਦਾ ਬੰਦਾ ਮਿਲ ਜਾਵੇ ਫਿਰ ਰੋਸ ਕੋਈ ਨਹੀਂ ਹੈ। ਗਰੀਬ ਤੇ ਜ਼ੁਲਮ ਤੇ ਸਾਰੇ ਅਤਿਆਚਾਰ ਕਰਦੇ ਨੇ। ਜਿਸ ਵੇਲੇ ਜਵਾਹਰ ਮਲ ਨੇ ਅੱਗੋਂ ਤੋਪਾਂ ਦੀ ਛੁਲਕ ਛੱਡੀ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਫਿਰ ਅਬਦਾਲੀ ਦੀਆਂ ਫੌਜਾਂ ਦੀ ਮੱਤ ਟਿਕਾਣੇ ਆਈ। ਆਮ ਕਹਿੰਦੇ ਜੀ ਹੁਣ ਇਹਦੀ ਮੱਤ ਟਿਕਾਣੇ ਆਵੇਗੀ। ਫਿਰ ਅਕਲ ਆਈ, ਕਹਿੰਦੇ ਉਸ ਵੇਲੇ ਪਛਾਣ ਨੂੰ ਅਬਦਾਲੀ ਦੀਆਂ ਫੌਜਾਂ ਫਿਰ ਪਰਤੀਆਂ ਸਨ।
1: ਟੀਗ ਮਾਏ ਬਹੁਤੇ ਜੱਟ ਵਰੇ,
0: ਬਹੁਤੇ ਜਿਹੜੇ ਜੱਟ ਸਨ ਉਹ ਉਸ ਕਿਲੇ ਦੇ ਵਿੱਚ ਮੌਜੂਦ ਹੋ ਗਏ ਸੀ।
1: ਮਰਹੱਟੇ ਚੁਣਕੂ ਘੁਮੇਰ ਅੜੇ,
0: ਮਰਹੱਟਿਆਂ ਦੇ ਸਰਦਾਰ ਸਨ ਝੁਣਕੂ ਰਾਏ, ਬਹੁਤ ਵੱਡਾ ਸੂਰਮਾ ਸੀ ਮਰਹੱਟਿਆਂ ਵਿੱਚੋਂ। ਕਹਿੰਦੇ ਇਹ ਵੀ ਉਸ ਕਿਲੇ ਦੇ ਵਿੱਚ ਮੌਜੂਦ ਸੀ।
1: ਔਰ ਹੋ ਤੋ ਇੱਕ ਘੜ ਵੱਡ ਭਾਰੀ,
0: ਕਹਿੰਦੇ ਇੱਕ ਹੋਰ ਇਹਨਾਂ ਦਾ ਬਹੁਤ ਵੱਡਾ ਕਿਲਾ ਸੀ। ਉਸ ਕਿਲੇ ਦਾ ਨਾਮ ਭਾਈ ਰਤਨ ਸਿੰਘ ਭੰਗੂ ਅੱਗੇ ਲਿਖਦੇ ਹਨ,
1: ਜਿਸ ਪਰ ਜੱਟ ਉਮੀਦ ਬਹੁ ਸਾਰੀ।
0: ਜਿਸ ਵੇਲੇ ਜੱਟਾਂ ਨੇ ਉਸ ਕਿਲੇ ਤੇ ਬਹੁਤ ਭਾਰੀ ਉਮੀਦ ਲਾਈ ਸੀ ਵੀ ਇਹ ਜਿਹੜਾ ਕਿਲਾ ਹੈ ਨਾ ਇਹ ਛੇਤੀ ਜਿੱਤਿਆ ਨਹੀਂ ਜਾ ਸਕਦਾ, ਕਿਉਂਕਿ ਉਸ ਕਿਲੇ ਦਾ ਪ੍ਰਬੰਧ ਹੀ ਇੰਨਾ ਤਕੜਾ ਸੀ। ਉਹਦੀਆਂ ਚੌਰੀਆਂ ਚੌਰੀਆਂ ਖਾਈਆਂ ਸਨ, ਉੱਚੀਆਂ ਉੱਚੀਆਂ ਦੀਵਾਰਾਂ ਸਨ, ਤੇ ਜਿਸ ਕਿਲੇ ਦੇ ਵਿੱਚ 12 ਸਾਲ ਦਾ ਰਾਸ਼ਨ ਮੌਜੂਦ ਸੀ, 12 ਸਾਲ ਉਸ ਕਿਲੇ ਨੂੰ ਅਬਦਾਲੀ ਫੌਜਾਂ ਦੇ ਨਾਲ ਘੇਰਾ ਪਾ ਕੇ ਬੈਠਾ ਰਹੇ ਤੇ ਉਹ ਕਿਲਾ ਜਿੱਤਿਆ ਨਹੀਂ ਸੀ ਜਾਣਾ, ਜਿਹਦੇ ਵਿੱਚ ਬਹੁਤ ਬਰੂਦ ਅਸਲਾ ਤਮਾਮ ਸੀ। ਉਹ ਕਿਲੇ ਉੱਤੇ ਜੱਟਾਂ ਨੂੰ ਬਹੁਤ ਭਾਰੀ ਮਾਣ ਸੀਗਾ।
1: ਜੱਟ ਬੋਝ ਨਿਜ ਖਾਸੀ ਭਰੀ,
0: ਕਹਿੰਦੇ ਬਹੁਤ ਜਿਹੜੀ ਫੌਜ ਸੀ ਜੱਟਾਂ ਦੀ ਉਹਦੇ ਵਿੱਚ ਜਾ ਕੇ ਮੌਜੂਦ ਹੋ ਗਈ, ਭਾਵ ਕੇ ਆਕੀ ਹੋ ਕੇ ਬੈਠ ਜਾਣਾ ਕੀਤਾ।
1: ਤੋਪ ਜੰਬੂਰੇ ਬਹੁ ਜੰਜਾਇਲ ਭਰੀ,
0: ਤੋਪਾਂ ਜੰਜੂਰੇ ਹੁੰਦੇ ਛੋਟੀਆਂ ਤੋਪਾਂ ਇਤ ਆਦਿਕ ਜਿਹੜੇ ਨੇ ਉਸ ਕਿਲੇ ਦੇ ਵਿੱਚੋਂ ਚਲਾਉਂਦੇ ਸਨ।
1: ਖਾਈ ਕੰਧ ਕੀ ਬੇਸ ਥੀ ਬੇਸ ਬਣਾਈ,
0: ਉਹਦੀਆਂ ਬਹੁਤ ਸਾਰੀਆਂ ਖਾਈਆਂ ਸਨ, ਖਾਈਆਂ ਹੁੰਦੀਆਂ ਵੀ ਅੱਗੇ ਤੋਂ ਅੱਗੇ ਖਾਈਆਂ ਕੰਧਾਂ ਕੀਤੀਆਂ ਜਾਣੀਆਂ ਤੇ ਖੀਰਲੀ ਦੀਵਾਰ ਜਿਹੜੀ ਹੈ ਉਹ ਬਹੁਤ ਵੱਡੀ ਕੀਤੀ ਹੋਈ ਸੀ। ਇਸ ਤਰ੍ਹਾਂ ਦਾ ਬਹੁਤ ਪੱਕਾ ਮਜ਼ਬੂਤ ਕਿਲਾ ਤਿਆਰ ਕੀਤਾ ਸੀ।
1: ਸੁਰੰਗ ਹੱਲੋ ਕੀ ਪੈ ਨਕਾਈ,
0: ਕਹਿੰਦੇ ਏਡਾ ਤਕੜਾ ਕਿਲਾ ਸੀ ਜੇ ਕੋਈ ਕਹੋ ਵੀ ਸੁਰੰਗ ਲਾ ਲਈਏ ਕੰਧ ਨੂੰ ਦੀਵਾਰ ਪਾੜ ਕੇ ਸੁਰੰਗ ਲਾਉਂਦਾ ਵੀ ਦੀਵਾਰ ਨੂੰ ਪਾੜ ਕੇ ਅੰਦਰ ਚਲੇ ਜਾਣਾ, ਤੇ ਉਸ ਕਿਲੇ ਦੇ ਅੰਦਰ ਸੁਰੰਗ ਨਹੀਂ ਸੀ ਲੱਗ ਸਕਦੀ ਕਿਉਂਕਿ ਉਹਦੀਆਂ ਜਿਹੜੀਆਂ ਦੀਵਾਰਾਂ ਨੇ ਉਹ 8 ਧਾਤੂਆਂ ਦੇ ਨਾਲ ਤਿਆਰ ਕੀਤੀਆਂ ਸੀ, ਭਾਵੇਂ ਬਾਹਰੋਂ ਸੀਮੈਂਟ ਦੀਆਂ ਸਨ ਪਰ ਅੰਦਰ ਜਿਹੜੀਆਂ 8 ਧਾਤੂ ਹੈ, ਲੋਹਾ ਹੈ, ਜਿਸਤ ਹੈ, ਕਹਿਆ ਹੈ, ਤਾਂਬਾ ਹੈ, ਸਿਲਵਰ ਹੈ, ਪਿੱਤਲ ਹੈ, ਧਾਤਾਂ ਹੁੰਦੀਆਂ ਨੇ, ਇਹਨਾਂ ਧਾਤਾਂ ਦੇ ਨਾਲ ਅੱਗੇ ਤੋਂ ਅੱਗੇ ਉਹਦੀਆਂ ਦੀਵਾਰਾਂ ਕੀਤੀਆਂ ਸੀ। ਕਿਉਂ? ਇਹਨਾਂ ਧਾਤਾਂ ਦੇ ਅੰਦਰ ਗੋਲੀ ਨਹੀਂ ਆ ਸਕਦੀ ਕਿਉਂਕਿ ਬੁਲਟ ਪਰੂਫ ਹੁੰਦੀਆਂ ਨੇ, 4 ਚੁਫੇਰੇ ਕੰਧਾਂ ਦੇ ਉੱਪਰ ਤੱਕ ਇਸ ਤਰ੍ਹਾਂ ਧਾਤੂਆਂ ਦੇ ਨਾਲ ਭਾਵ ਕੇ ਲੋਹਾ ਜਕੜਿਆ ਹੋਇਆ ਸੀ।
1: ਤੋਪਣ ਕੰਸੋ ਨੈ ਟਹਿ ਨੈ ਸੁੰਗਰੇ ਹੋਈ ਲਗਾ,
0: ਕਹਿੰਦੇ ਇਹ ਜਿਹੜੀਆਂ ਐਸੀਆਂ ਦੀਵਾਰਾਂ ਸਨ ਤੋਪਣ ਕੰਧ ਸੋ ਨਹਿ ਟਹਿ, ਕਹਿੰਦੇ ਤੋਪਾਂ ਨਾਲ ਵੀ ਢਹਿ ਨਹੀਂ ਸੀ ਸਕਦੀਆਂ। ਅਗਲਾ ਬਚਨ ਪੜਿਓ ਜੀ,
1: ਨੈ ਸੁਰੰਗੇ ਹੋਏ ਲਗਾਏ,
0: ਦੱਸੋ ਜਿੱਥੇ ਹੁਣ ਇੰਨੀਆਂ ਧਾਤੂ ਲੱਗੀਆਂ ਨੇ, ਲੋਹਾ ਲੱਗਾ ਹੈ, ਤਾਂਬਾ ਲੱਗਾ, ਸਿਲਵਰ ਲੱਗਾ, ਪਿੱਤਲ ਲੱਗਾ, ਹੁਣ ਕੰਧ ਦੇ ਵਿੱਚ ਤਾਂ ਪਾੜ ਪੈ ਜਾਵੇਗਾ ਨਾ, ਤੇ ਹੁਣ ਜਿਹੜੀਆਂ ਧਾਤੂ ਬਣੀਆਂ, ਧਾਤੂ ਦੀ ਦੀਵਾਰ ਬਣੀ ਹੈ, ਇਹਦੇ ਵਿੱਚ ਹੁਣ ਕਿੱਥੋਂ ਕੰਧ ਵਿੱਚ ਮਘੋਰਾ ਹੋਵੇਗਾ, ਇੱਥੋਂ ਸੁਰੰਗ ਨਹੀਂ ਲੱਗ ਸਕਦੀ। ਭਾਈ ਸਾਹਿਬ ਜੀ ਕਹਿੰਦੇ ਨੇ ਉਹ ਦੀਵਾਰਾਂ ਐਸੀਆਂ ਮਜ਼ਬੂਤ ਸਨ ਵੀ ਉਹਨਾਂ ਵਿੱਚ ਪਾੜ ਨਹੀਂ ਸੀ ਪੈ ਸਕਦਾ।
1: ਹੱਲੋ ਵਿੱਚ ਦਿਸ ਨਾ ਕਰੈ ਕਰਚ ਬਹੁਤ ਦਇਓ ਪਾਰ,
0: ਕਹਿੰਦੇ ਇਸ ਤਰ੍ਹਾਂ ਅੰਦਰੋਂ ਹੱਲਾ ਵੀ ਕਰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਮੌਜੂਦ ਪੱਕਾ ਵਿਸ਼ਵਾਸ ਸੀ, ਔਰ ਦੂਸਰਾ ਉਸ ਕਿਲੇ ਦੇ ਅੰਦਰ 12 ਸਾਲਾਂ ਦਾ ਰਾਸ਼ਨ ਅਤੇ ਬਰੂਦ ਇਤ ਆਦਿਕ ਸ਼ਸਤਰ ਬਹੁਤ ਜ਼ਿਆਦਾ ਸਨ।
1: ਚੁਪਈ ਕੋਇਲ ਕੋ ਗੜਾ ਕਹਾਵੈ,
0: ਧਿਆਨ ਦੇ ਕੇ ਸੁਣਿਓ ਉਹ ਕਿਲਾ ਕਿੱਥੇ ਹੈ, ਕੋਇਲ ਕੋ ਗੜ ਕਿਲਾ ਕਹਾਵੈ, ਕੋਇਲ ਨਾਮ ਦੱਸ ਰਹੇ ਨੇ ਭਈ ਕੋਇਲ ਵਿਖੇ। ਹੁਣ ਜਰਾ ਧਿਆਨ ਰੱਖਿਓ ਕੋਇਲ ਕੀ ਹੈ, ਅਗਲਾ ਅੱਖਰ ਕੀ ਬਣਦਾ ਹੈ, ਪਹਿਲਾ ਅੱਖਰ ਤੁਹਾਨੂੰ ਮੈਂ ਕੋਇਲ ਹੀ ਦੱਸ ਕੇ ਜਾ ਰਿਹਾ ਹੈ ਵੀ ਕੋਇਲ ਦੇ ਵਿਖੇ ਉਹ ਜਿਹੜਾ ਕਿਲਾ ਹੈ ਉਹ ਮੌਜੂਦ ਸੀ।
1: ਹਿੰਦੂ ਰਾਮਗੜ ਉਸੇ ਸੁਣਾਵੇ
0: ਉਸ ਕੋਇਲ ਜਗ੍ਹਾ ਨੂੰ ਉਸੇ ਕੋਇਲ ਜਗ੍ਹਾ ਨੂੰ ਜਿੱਥੇ ਕਿਲ੍ਹਾ ਸੀ ਜਿਹੜੇ ਹਿੰਦੂ ਵੀਰ ਸਨ ਉਹਨੂੰ ਕਿਆ ਕਰਦੇ ਸੀ ਰਾਮਗੜ ਫਰਕ ਪੈ ਗਿਆ ਨਾ ਪਹਿਲਾਂ ਕੀ ਸੀ ਕੋਇਲ ਹਿੰਦੂਆਂ ਨੇ ਕੀ ਕਹਿ ਦਿੱਤਾ ਰਾਮਗੜ ਕਿਲ੍ਹਾ ਇੱਕ ਹੀ ਹੈ ਸ਼ਹਿਰ ਇੱਕ ਹੀ ਹੈ ਪਰ ਨਾ ਉਹਦੇ ਵੱਖਰੇ ਵੱਖਰੇ ਪਏ ਹਿੰਦੂਆਂ ਨੇ ਉਹਦਾ ਨਾਮ ਰਾਮਗੜ ਰੱਖਿਆ ਹੈ ਉੱਥੇ ਜਾਟਾਂ ਨੇ ਉਹਦਾ ਨਾਮ ਕੋਇਲ ਰੱਖਿਆ ਹੈ ਹੁਣ

0: ਗੜ ਕਹਿੰਦੇ ਨੇ ਕਿਉਂਕਿ ਨਾਂ ਬਦਲ ਗਿਆ ਨਾ, ਜਿਹੜਾ ਮਰਾਠਿਆਂ ਦਾ ਜਾਟਾਂ ਦਾ ਨਾਮ ਹੈ ਉਹ ਹੈ ਕੋਇਲ, ਤੇ ਹਿੰਦੂਆਂ ਦਾ ਨਾਮ ਹੈ ਰਾਮਗੜ, ਤੇ ਪਠਾਣਾ ਦਾ ਨਾਮ ਆ ਗਿਆ, ਅੱਜ ਤੁਸੀਂ ਅਲੀਗੜ੍ਹ ਕਰਕੇ ਹੀ ਜਾਣਦੇ ਹੋ, ਅਲੀਗੜ੍ਹ ਆ ਗਿਆ। ਕਹਿੰਦੇ ਉਸ ਜਗ੍ਹਾ ਅਲੀਗੜ੍ਹ ਵਿਖੇ ਭਾਇਲ ਕੋਇਲ ਰਾਮਗੜ੍ਹ ਵਿਖੇ ਉਹ ਕਿਲ੍ਹਾ ਜਿਹੜਾ ਜਾਟਾਂ ਦਾ ਬਹੁਤ ਤਕੜਾ ਸੀ, ਜਿਹਦੇ ਵਿੱਚ 12 ਸਾਲਾਂ ਦਾ ਰਾਸ਼ਨ ਸੀ, ਜਿਹਦੇ ਬਾਹਰੋਂ ਕੋਈ ਸੁਰੰਗ ਨਹੀਂ ਸੀ ਲੱਗਦੀ, ਕਿਸੇ ਤੋਪ ਗੋਲੇ ਦਾ ਉੱਤੇ ਅਸਰ ਨਹੀਂ ਸੀ ਹੋ ਸਕਦਾ।
1: ਬਸ 12 ਕੋ ਖਰਚ ਤੇ ਮਾਹੀ।
0: ਹਾਂ ਹਾਂ ਵੇਖੋ, ਕਹਿੰਦੇ 12 ਸਾਲਾਂ ਦਾ ਜਿਹੜਾ ਖਰਚ ਸੀ ਉਸ ਕਿਲੇ ਦੇ ਵਿੱਚ ਭਾਈ ਰਤਨ ਸਿੰਘ ਜੀ ਲਿਖਦੇ ਮੌਜੂਦ ਸੀ।
1: ਬਹੁ ਗੁਮਰਾਹੀ ਜਟਨ ਮੈਂ
0: ਰਹਿ। ਕਿਲੇ ਵਿੱਚ ਜਦੋਂ ਪ੍ਰਵੇਸ਼ ਕਰ ਗਏ, ਸੁਭਾਵਕ ਹੈ ਬੰਦਾ ਕਿਸੇ ਸੇਫਟੀ ਜਗ੍ਹਾ ਤੇ ਚਲਾ ਜਾਵੇ ਤੇ ਹੰਕਾਰੀ ਬਣ ਜਾਂਦਾ। ਹੁਣ ਜਦੋਂ ਏਡਾ ਤਕੜਾ ਕਿਲਾ ਮਿਲ ਗਿਆ ਤੇ ਉਹਨਾਂ ਨੂੰ ਕਿਲੇ ਦਾ ਹੰਕਾਰ ਹੋ ਗਿਆ ਵੀ ਇਹ ਕਿਲਾ ਤੇ ਕਿਸੇ ਤੋਂ ਜਿੱਤਿਆ ਹੀ ਨਹੀਂ ਜਾਣਾ, ਇੱਥੇ ਤਾਂ ਸਾਡੀ ਪੂਰੀ ਸੇਫਟੀ ਹੈ। ਜਿਸ ਵੇਲੇ ਬੰਦੇ ਨੂੰ ਹੰਕਾਰ ਆ ਜਾਂਦਾ ਹੈ ਫਿਰ ਉਸ ਵੇਲੇ ਸਮਝ ਲਓ ਕੋਈ ਬਹੁਤਾ ਸਮਾਂ ਨਹੀਂ ਰਿਹਾ ਕਰਦਾ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਬ ਗਲੇ, ਆਪਸ ਕੋ ਦੀਰਘ ਕਰ ਜਨ ਔਰਨ ਕੋ ਲਗਮਾਤ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ, ਹਰ ਜੀਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇਵੇ ਗਤੀ ਗਏ ਮਰ ਜਨਮ ਆਵੇ। ਹੰਕਾਰ ਵਾਲੇ ਪੁਰਸ਼ ਦਾ ਟਿਕਾਣਾ ਹੀ ਕੋਈ ਨਹੀਂ ਰਹਿੰਦਾ, ਇਹੀ ਤਾਂ ਜੰਮਣ ਮਰਨ ਦਾ ਮੂਲ ਬਣ ਜਾਂਦਾ ਹੈ। ਹੇ ਜਨ ਮਰਨ ਮੂਲੰਗ ਹੰਕਾਰੰਗ ਪਾਪਾਤਮਾ, ਮਿੱਤਰੰਗ ਤਜੰਤ ਸਤਰੰਗ ਦਰਡੰਤ, ਅਨਕ ਮਾਇਆ ਬਸ ਤੀਰਨ ਆਵੰਤ ਜਾਵੰਤ ਥਾਕੰਤ ਜੀਆ, ਦੁੱਖ ਸੁਖ ਬਹੁ ਭੋਗਣ ਭਰਮ ਪਿਆਣ ਉਦਿਆਨ ਰਮਣੰਗ, ਮਹਾ ਬਿਕਟ ਸਾਧ ਰੋਗਣ ਹੈ ਬੈਦਿਅੰਗ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰ ਹਰੇ। ਇਹਦਾ ਵੈਦ ਡਾਕਟਰ ਕੇਵਲ ਗੁਰੂ ਹੈ ਜਿਹੜਾ ਹੰਕਾਰ ਨੂੰ ਦੂਰ ਕਰ ਦੇਵੇ। ਕਹਿਣ ਲੱਗੇ ਉਸ ਕਿਲੇ ਦੇ ਵਿੱਚ ਭਾਈ ਰਤਨ ਸਿੰਘ ਜੀ ਲਿਖਦੇ ਨੇ, ਜਿਸ ਵੇਲੇ ਜਾਟ ਜਾ ਵੜੇ ਨੇ ਤੇ ਬਹੁਤ ਵੱਡਾ ਉਹਨਾਂ ਨੂੰ ਹੰਕਾਰ ਹੋ ਜਾਣਾ ਕੀਤਾ।
1: ਜਾਤ ਬੰਜਾਰੋ ਭੋਜਨ ਕਹਿ,
0: ਕਹਿੰਦੇ ਬਹੁਤ ਸਾਰੀ ਬੰਜਾਰੇ ਵੀ ਉੱਥੇ ਇਕੱਠੇ ਕਰ ਲਏ ਉਹਨਾਂ ਨੇ, ਤੇ ਜਿਹੜੇ ਬੰਜਾਰੇ ਇਕੱਠੇ ਕਰ ਲਏ ਉਹਨਾਂ ਨੂੰ ਵੀ ਆਪਣੀ ਫੌਜ ਦਾ ਹੀ ਦਰਜਾ ਦੇ ਦੇਣਾ ਕੀਤਾ।
1: ਮਦ ਧਸ ਉਨ ਦਈ ਬਜਾਈ,
0: ਕਹਿੰਦੇ ਜਿਸ ਵੇਲੇ ਐਸੇ ਕਿਲੇ ਦੇ ਵਿੱਚ ਮੌਜੂਦ ਹੋ ਗਏ, ਇੱਧਰ ਜਿਹੜਾ ਅਬਦਾਲੀ ਕੁਝ ਥੋੜੀ ਦੂਰੀ ਤੇ ਹੈ, ਤੇ ਉਹਨਾਂ ਕਿਲੇ ਦੇ ਵਿੱਚ ਜਾ ਕੇ ਤੇ ਨਗਾਰਿਆਂ ਤੇ ਡਮ ਡਮ ਕਰਦੀਆਂ ਚੋਟਾਂ ਲਾ ਦਿੱਤੀਆਂ ਵੀ ਕਿਲੇ ਵਿੱਚ ਅਸੀਂ ਬਿਲਕੁਲ ਸੇਫ ਆ, ਕਿਲਾ ਜਿੱਤਿਆ ਨਹੀਂ ਜਾਣਾ, ਕਿਲੇ ਵਿੱਚ 12 ਸਾਲਾਂ ਦਾ ਰਾਸ਼ਨ ਹੈ, ਜੇ ਅਬਦਾਲੀ ਆਉਂਦਾ ਹੈ ਸਾਡੇ ਕੋਲ ਤੋਪਾਂ ਜੰਬੂਰੇ ਸ਼ਸਤਰ ਵੀ ਨੇ, ਅਸੀਂ ਡਟ ਕੇ ਮੁਕਾਬਲਾ ਵੀ ਕਰਾਂਗੇ। ਇਸ ਗੱਲ ਨੂੰ ਜਾਣ ਕੇ ਉਹਨਾਂ ਨੇ ਜੰਗ ਦਾ ਬਿਗਲ ਬਜਾ ਦਿੱਤਾ, ਭਾਵ ਕੇ ਨਗਾਰਿਆਂ ਤੇ ਚੋਟਾਂ ਡਮ ਡਮ ਕਰਦੀਆਂ ਲਾ ਦੇਣੀਆਂ ਕੀਤੀਆਂ।
1: ਅਹਿਮਦ ਸ਼ਾਹ ਸੌ ਸੁਣ ਪਾਈ,
0: ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੂੰ ਉਹ ਨਗਾਰੇ ਦੀ ਚੋਟ, ਅਕਸਰ ਨੂੰ ਨਗਾਰੇ ਦੀ ਆਵਾਜ਼ ਤਾਂ ਆਵੇਗੀ ਨਾ, ਨਗਾਰਾ ਵਜਾਇਆ ਸ਼ੁਭਦਾ ਥੋੜੀ ਹੈ। ਕਲਗੀਧਰ ਪਾਤਸ਼ਾਹ ਜੀ ਦਾ ਨਗਾਰਾ ਆਨੰਦਪੁਰ ਸਾਹਿਬ ਜੀ ਦੀਆਂ ਪਹਾੜੀਆਂ ਵਿੱਚ ਵੱਜਦਾ ਸੀ, ਜਿਸ ਵੇਲੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ, ਤੇ ਜਿਹੜੇ ਪਹਾੜੀ ਰਾਜੇ ਸੀ ਉਹ ਤੇ ਸੋਚੀ ਬੈਠੇ ਸਨ ਵੀ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਹੈ, ਸਿੱਖਾਂ ਨੂੰ ਸ਼ਹੀਦ ਕੀਤਾ ਹੈ, ਇਹ ਤੇ ਸਦੀਆਂ ਤੱਕ ਇਹਨਾਂ ਨੇ ਉੱਚਾ ਸਾਹ ਨਹੀਂ ਲੈਣਾ, ਜਿਸ ਤਰ੍ਹਾਂ ਅਸੀਂ ਸ਼ਹੀਦ ਕਰ ਦਿੱਤਾ ਹੈ ਇਹ ਤੇ ਸਦੀਆਂ ਤੱਕ ਉੱਚਾ ਸਾਹ ਨਹੀਂ ਲੈਣਗੇ। ਪਰ ਉਹਨਾਂ ਨੂੰ ਪਤਾ ਉਦੋਂ ਹੀ ਲੱਗਾ ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਜੀ ਦੀਆਂ ਚੋਟੀਆਂ ਵਿੱਚ ਰਣਜੀਤ ਨਗਾਰੇ ਤੇ ਚੋਟਾਂ ਲੱਗੀਆਂ। ਭੀਮ ਚੰਦ ਨੇ ਸੁਣਿਆ, ਕਹਿੰਦਾ ਕੌਣ ਹੈ? ਪਤਾ ਲੱਗਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਗੋਬਿੰਦ ਰਾਏ ਬਾਹਰ ਸ਼ਿਕਾਰ ਨੂੰ ਚੜੇ ਨੇ। ਹੈਰਾਨ ਹੋ ਗਿਆ, ਕਹਿਣ ਲੱਗਾ ਅਸੀਂ ਤੇ ਸੋਚਾਂ ਬੈਠੇ ਸੀ ਬਾਈ ਧਾਰ ਦੇ ਰਾਜੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਫਿਰ ਸੁਰਜੀਤ ਕੀਤਾ ਹੈ। ਜਿਸ ਵੇਲੇ ਇਸੇ ਤਰ੍ਹਾਂ ਨਗਾਰੇ ਤੇ ਚੋਟਾਂ ਲੱਗੀਆਂ ਨੇ, ਅਹਿਮਦ ਸ਼ਾਹ ਦੇ ਕੰਨਾਂ ਵਿੱਚ, ਅਬਦਾਲੀ ਦੇ ਕੰਨਾਂ ਵਿੱਚ ਉਸ ਨਗਾਰੇ ਦੀ ਚੋਟ ਦੀ ਆਵਾਜ਼ ਪਈ, ਡੰਮ ਡੰਮ ਦੀ ਆਵਾਜ਼ ਪਈ, ਤਾਂ
1: ਰਹਿਓ ਰੋਹੇ ਨੇ ਉਸੇ ਟਰਾਈ
0: ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਕਹਿਣ ਲੱਗਾ ਆਪਣੇ ਨੇ ਜੀਵ ਖਾਂ ਰੁਹੇਲੇ ਨੂੰ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਕੇ ਆਇਆ ਜਿਹੜਾ ਮੇਰਠ ਦਾ ਇਲਾਕਾ ਜਿਹਦੇ ਕੋਲ ਸੀ ਅਬਦਾਲੀ ਕਹਿੰਦਾ ਵੀ ਨਜੀਬ ਖਾਂ ਰੁਹੇਲੇ ਆ ਨਗਾਰੇ ਦੀ ਚੋਟ ਕਿੱਥੋਂ ਆਈ ਆ ਮੇਰਾ ਡੰਕਾ ਚੱਲਦਾ ਹੈ ਮੇਰਾ ਹੁਕਮ ਚੱਲਦਾ ਹੈ ਆ ਨਗਾਰੇ ਦੀ ਚੋਟ ਕਿੱਥੋਂ ਆ ਰਹੀ ਹੈ ਬਿਗਲ ਵੱਜ ਰਿਹਾ ਹੈ ਤੇ ਨਜੀਬ ਖਾਂ ਰੁਹੇਲਾ ਜਿਹੜਾ ਉਹ ਸਿਆਸਤੀ ਬਹੁਤ ਸੀ ਉਹ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਤੁਹਾਨੂੰ ਨਗਾਰਾ ਨਹੀਂ ਬਜਾਇਆ ਤੁਹਾਡੇ ਜੰਗ ਵਾਸਤੇ ਨਗਾਰਾ ਨਹੀਂ ਬਜਾਇਆ ਉਹ ਚਾਹੁੰਦਾ ਸੀ ਅਗਰ ਜੇ ਕਿਧਰੇ ਅਬਦਾਲੀ ਇਸ ਕਿਲੇ ਦੇ ਕੋਲ ਠਹਿਰ ਗਿਆ ਤੇ ਕਿਲੇ ਦੇ ਅੰਦਰ 12 ਸਾਲਾਂ ਦਾ ਰਾਸ਼ਨ ਹੈ ਤੇ 12 ਸਾਲ ਕਿਲਾ ਜਿੱਤਿਆ ਨਹੀਂ ਜਾਣਾ ਤੇ ਮੈਂ ਚਾਹੁੰਦਾ ਦਿੱਲੀ ਤਖ਼ਤ ਤੇ ਬੈਠਾ ਤੇ ਮੇਰੀਆਂ ਮਨ ਦੀਆਂ ਮਨ ਵਿੱਚ ਰਹਿ ਜਾਣਗੀਆਂ ਉਹਨੇ ਇੱਕ ਜੁਗਤੀ ਸੋਚੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਜੰਗ ਦਾ ਬਿਗਲ ਨਹੀਂ ਵੱਜਿਆ ਕਹਿੰਦਾ ਕਾਹਦਾ ਨਗਾਰਾ ਵੱਜਿਆ ਹੈ ਹੁਣ ਉਹਨੂੰ ਟਾਲਦਾ ਹੈ ਕਹਿਣ ਲੱਗਾ ਬਾਦਸ਼ਾਹ ਸਲਾਮਤ ਇਸ ਕਿਲੇ ਵਿੱਚ ਫਕੀਰ ਰਹਿੰਦੇ ਨੇ ਜਦੋਂ ਫਕੀਰਾਂ ਦੀ ਮੌਜ ਹੁੰਦੀ ਹੈ ਨਾ ਉਹ ਨਗਾਰਿਆਂ ਤੇ ਚੋਟਾਂ ਮਾਰ ਦਿੰਦੇ ਨੇ ਜਦੋਂ ਖੁਸ਼ ਹੁੰਦੇ ਨੇ ਅੱਜ ਉਹ ਖੁਸ਼ ਹੋਏ ਹੋਣਗੇ ਤੇ ਅੱਜ ਉਹਨਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹੈ ਨਜੀਬ ਖਾਂ ਰੁਹੇਲਾ ਜਿਹੜਾ ਹੈ ਅਬਦਾਲੀ ਨੂੰ ਇਉਂ ਭਾਵ ਸਮਝਾ ਰਿਹਾ ਆਪਣੀ ਸਿਆਸਤ ਨਾਲ ਵੀ ਕਿਧਰੇ ਨਾ ਕਿਧਰੇ ਅਬਦਾਲੀ ਇੱਥੇ ਠਹਿਰ ਨਾ ਜਾਵੇ ਅੱਗੇ ਆਗਰਾ ਵੀ ਜਿੱਤਣਾ ਹੋਰ ਜਗ੍ਹਾ ਵੀ ਜਿੱਤਣੀਆਂ ਨੇ ਤੇ ਇੱਥੋਂ ਅਸੀਂ ਨਿਕਲ ਚੱਲੀਏ ਜੇ ਅਗਰ ਇੱਥੇ ਰਹਿ ਗਿਆ ਤਾਂ ਫਿਰ ਸਾਡੀ ਬਾਤ ਨਹੀਂ ਬਣਨੀ ਇਉਂ ਨਜੀਬ ਖਾਂ ਰੁਹੇਲੇ ਨੇ ਅਬਦਾਲੀ ਨੂੰ ਕਹਿਣਾ ਕੀਤਾ ਹੈ
1: ਮਤ ਇਆਂ ਰਹਿ ਸੋ ਸਾਉ ਪਸਾਈ
0: ਦੇਖੋ ਨਾ ਮਤ ਇਆਂ ਰਹਿ ਕਹਿਣ ਲੱਗਾ ਜੇ ਬਾਤਾਂ ਕਿਤੇ ਅਬਦਾਲੀ ਇੱਥੇ ਰਹਿ ਗਿਆ ਫਿਰ ਪੜਿਓ ਜੀ
1: ਇਆਂ ਰਹਿ ਸੋ ਸਾਉ ਪਸਾਈ
0: ਅਗਰ ਸ਼ਾਹ ਫਸਾਈ ਅਬਦਾਲੀ ਇੱਥੇ ਰਹਿ ਗਿਆ ਨੇ ਆਪ ਤੇ ਫਸਣਾ ਹੀ ਹੈ ਤੇ 12 ਸਾਲ ਅਸੀਂ ਵੀ ਇੱਥੇ ਹੀ ਫਸੇ ਰਵਾਂਗੇ ਅਸੀਂ ਇਹਦਾ ਖੇੜਾ ਛੱਡ ਨਹੀਂ ਸਕਦੇ ਤੇ ਇਸ ਕਰਕੇ ਸਾਨੂੰ ਵੀ ਇੱਥੇ ਰਹਿਣਾ ਹੋਵੇਗਾ ਕਿਵੇਂ ਨਾ ਕਿਵੇਂ ਅਬਦਾਲੀ ਇੱਥੋਂ ਟਲ ਜਾਵੇ ਇਹ ਗੱਲ ਜਿਹੜੀ ਨਜੀਬ ਖਾਂ ਰੁਹੇਲੇ ਦੇ ਅੰਦਰ ਚੱਲ ਰਹੀ ਸੀ ਉਹ ਕਿਵੇਂ ਨਾ ਕਿਵੇਂ ਇਸ ਜੰਗ ਨੂੰ ਟਲਣਾ ਚਾਹੁੰਦਾ ਸੀ
1: ਕਿਲਾ ਟੁੱਟੇ ਨਾ 12 ਬਰਸ ਤਾਈਂ
0: ਕਿਉਂਕਿ ਨਜੀਬ ਖਾਂ ਰੁਹੇਲੇ ਨੂੰ ਪਤਾ ਸੀ ਵੀ ਇਹ ਜਿਹੜਾ ਕੋਇਲ ਦਾ ਕਿਹੜਾ ਕਿਲਾ ਹੈ ਰਾਮਗੜ੍ਹ ਦਾ ਕਿਲਾ ਹੈ ਅਲੀਗੜ੍ਹ ਦਾ ਕਿਲਾ ਨਾ ਇੱਕ ਹੀ ਹੈ ਪਰ ਵੱਖਰੇ ਵੱਖਰੇ ਕਹੇ ਨੇ ਜਾਟਾਂ ਨੇ ਅਲੀਗੜ੍ਹ ਆਪਣਾ ਕੋਇਲ ਰੱਖਿਆ ਹੈ ਹਿੰਦੂਆਂ ਨੇ ਰਾਮਗੜ੍ਹ ਰੱਖਿਆ ਹੈ ਪਠਾਣਾ ਨੇ ਅਲੀਗੜ੍ਹ ਰੱਖਿਆ ਵੀ ਇਹ ਜਿਹੜਾ ਕਿਲਾ ਹੈ ਨਜੀਬ ਖਾਂ ਰੁਹੇਲਾ ਜਾਣਦਾ ਹੈ ਵੀ 12 ਸਾਲ ਇਹ ਜਿੱਤਿਆ ਨਹੀਂ ਜਾ ਸਕਦਾ ਲਗਾਤਾਰ ਜੰਗ ਯੁੱਧ ਹੁੰਦਾ ਰਵੇ
1: ਔਰ ਕਾਬ ਹਮ ਪਿੱਛੇ ਸਭ ਪਾਈ
0: ਨਜੀਬ ਖਾਂ ਕਹਿਣ ਲੱਗਾ ਅਗਰ ਜੇ ਇਸ ਕਿਲੇ ਦੇ ਕੋਲ ਅਸੀਂ ਠਹਿਰ ਗਏ ਇੱਥੇ ਹੀ ਅਸੀਂ ਜੰਗ ਯੁੱਧ ਕਰਨ ਲੱਗ ਪਏ ਤੇ ਜਿਹੜੇ ਸਾਡੇ ਹੋਰ ਕੰਮ ਨੇ ਉਹ ਤਾਂ ਵਿੱਚ ਹੀ ਰਹਿ ਜਾਣਗੇ ਅਸੀਂ ਤਾਂ ਹੋਰ ਵੀ ਰਾਜ ਲੈਣਾ ਚਾਹੁੰਦੇ ਹਾਂ ਇਹਨੂੰ ਬਾਅਦ ਵਿੱਚ ਦੇਖਿਆ ਜਾਵੇਗਾ ਪਹਿਲਾਂ ਹੋਰ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਜਾਵੇ ਨਹੀਂ ਤਾਂ ਉਹ ਸਾਡੇ ਕੰਮ ਜਿਹੜੇ ਨੇ ਨਜੀਬ ਖਾਂ ਰੁਹੇਲਾ ਕਹਿੰਦਾ ਹੈ ਉਹ ਅਧੂਰੇ ਰਹਿ ਜਾਣਗੇ ਉਹਦੀਆਂ ਮਨ ਦੀਆਂ ਹੀ ਗੱਲਾਂ ਜਿਹੜੀਆਂ ਨੇ ਕਵੀ ਰਤਨ ਸਿੰਘ ਜੀ ਭੰਗੋ ਕਲਮ

0: ਚਣ ਨਹੀਂ ਸਾਹਿਬ ਭੂਪ। ਇਹ ਜਿਹੜਾ ਕਿਲਾ ਹੈ ਅਹਿਮਦ ਸ਼ਾਹ ਅਬਦਾਲੀ ਤੋਂ ਜਿੱਤਿਆ ਨਹੀਂ ਜਾਣਾ ਜੇ।
1: ਨਜੀਬਾਂ ਕਹਿ ਇਹੋ ਫਕੀਰ ਬਜਾਇਆ।
0: ਉਸ ਵੇਲੇ ਨਜੀਬ ਖਾਂ ਨੇ ਕਹਿਣਾ ਕੀਤਾ ਸੀ ਇਹ ਫਕੀਰਾਂ ਨੇ ਵਜਾਉਣਾ ਕੀਤਾ ਹੈ।
1: ਇੱਕ ਦਿਨ ਇਮ ਕਹਿ ਸਾਉ ਟਲਾਇਆ।
0: ਕਹਿੰਦੇ ਇੱਕ ਦਿਨ ਤਾਂ ਨਜੀਬ ਖਾਂ ਰੋਹੇਲੇ ਨੇ ਇਹਾਂ ਦੀ ਗੱਲ ਬਣਾ ਕੇ ਨਾ ਜੀ ਵੀ ਇਹ ਫਕੀਰਾਂ ਨੇ ਵਜਾਇਆ ਹੈ, ਅਹਿਮਦ ਸ਼ਾਹ ਅਬਦਾਲੀ ਨੂੰ ਹਾਂਜੀ ਟਾਲ ਦਿੱਤਾ, ਟਾਲ ਦਿੱਤਾ ਵੀ ਜੰਗ ਤੋਂ ਇਹ ਰੁਕ ਜਾਵੇ। ਉਹਨੂੰ ਇੱਕ ਦਿਨ ਤਾਂ ਇਉਂ ਟਾਲ ਦਿੱਤਾ ਵੀ ਇਹ ਫਕੀਰਾਂ ਨੇ ਵਜਾਇਆ। ਬਾਦਸ਼ਾਹ ਸਲਾਮਤ, ਫਕੀਰਾਂ ਦੀ ਮੌਜ ਹੁੰਦੀ ਹੈ, ਜਦੋਂ ਮੌਜ ਵਿੱਚ ਆਉਂਦੇ ਨੇ ਉਦੋਂ ਵਜਾ ਦਿੰਦੇ ਨੇ। ਇਹ ਗੱਲ ਕਹਿ ਕੇ ਤੇ ਅਬਦਾਲੀ ਨੂੰ ਇੱਕ ਦਿਨ ਤਾਂ ਟਾਲ ਦਿੱਤਾ, ਪਰ ਅਗਲੇ ਦਿਨ ਕੀ ਹੋਇਆ ਦੱਸੋ।
1: ਬਹੁਤ ਜਟਨ ਕੀ ਨੇੜੇ ਆਈ।
0: ਕਹਿੰਦੇ ਨੇ ਇੱਥੇ ਕਵੀ ਜੀ ਕਹਿੰਦੇ ਉਹਨਾਂ ਜਾਟਾਂ ਦੀ ਮੌਤ ਸਮਝੋ ਨੇੜੇ ਆ ਗਈ ਹੈ। ਜਿਸ ਵੇਲੇ ਮੌਤ ਨੇੜੇ ਆਉਂਦੀ ਹੈ ਫਿਰ ਕੋਈ ਨਾ ਕੋਈ ਮਿਸ ਬਹਾਨੇ ਬਣਦੇ ਹਨ।
1: ਜੱਟ ਨਾ ਟਲੈ ਸੋ ਜਾਏ ਬਜਾਈ।
0: ਕਹਿੰਦੇ ਉਹ ਜਾਟ ਜਿਹੜੇ ਉਹ ਨਹੀਂ ਟਲਦੇ, ਉਹਨਾਂ ਨੇ ਦੂਜੇ ਦਿਨ ਉਹਨਾਂ ਨੂੰ ਕਿਲੇ ਤੇ ਵਿਸ਼ਵਾਸ ਸੀ ਨਾ ਵੀ ਇਹ ਤੇ 12 ਸਾਲ ਜਾਣਾ ਕਿਧਰੇ ਨਹੀਂ ਹੈ, ਪੱਕਾ ਵਿਸ਼ਵਾਸ ਸੀ ਨਾ ਇੱਥੇ ਸੁਰੰਗ ਲੱਗਣੀ ਹੈ, ਨਾ ਇੱਥੇ ਤੋਪਾਂ ਦੇ ਫਹਿਰ ਆਉਣੇ ਨੇ, ਨਾ ਇਹਦੀਆਂ ਕੰਧਾਂ ਚ ਪਾੜ ਪੈਣਾ ਹੈ। ਤੇ ਦੂਜੇ ਦਿਨ ਫਿਰ ਨਗਾਰੇ ਤੇ ਚੋਟ ਕਿਲੇ ਵਿੱਚ ਲਾ ਦੇਣਾ ਕੀਤੀ ਹੈ।
1: ਫਿਰ ਸੁਣਿਓ ਸਾਇਮਨ ਕਰਿਓ ਕ੍ਰੋਧ।
0: ਜਿਸ ਵੇਲੇ ਅਬਦਾਲੀ ਨੇ ਫਿਰ ਕੰਨਾਂ ਵਿੱਚ ਸੁਣਿਆ ਵੀ ਕੱਲ ਵਾਲੀ ਆਵਾਜ਼ ਅੱਜ ਫਿਰ ਹੈ, ਤੇ ਕੱਲ ਤੇ ਨਜੀਬ ਖਾਂ ਕਹਿੰਦਾ ਸੀ ਵੀ ਇਹ ਫਕੀਰਾਂ ਦੀ ਮੌਜ ਵਿੱਚ ਵੱਜਿਆ, ਤੇ ਅੱਜ ਉਹ ਕਹਿਣ ਲੱਗਾ ਵੀ ਅੱਜ ਕ੍ਰੋਧ ਵਿੱਚ ਆ ਕਹਿਣ ਲੱਗਾ ਵੀ ਅੱਜ ਕਿੰਨੇ ਨਗਾਰਾ ਵਜਾ ਦਿੱਤਾ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਕੱਲ ਫਕੀਰਾਂ ਨੇ ਵਜਾਇਆ ਸੀ ਤੇ ਅੱਜ ਫਕੀਰਾਂ ਨੂੰ ਤੇਰੇ ਆਉਣ ਦੀ ਖੁਸ਼ੀ ਹੋ ਗਈ ਹੈ ਵੀ ਤੂੰ ਆਇਆ ਹੈ ਨਾ, ਤੇ ਤੈਨੂੰ ਨਗਾਰਾ ਵਜਾ ਕੇ ਵਧਾਈ ਦੇ ਰਹੇ ਨੇ। ਦੇਖੋ ਗੱਲ ਕਿਸ ਪਾਸੇ ਦੀ ਕਿੱਧਰ ਨੂੰ ਲੈ ਕੇ ਜਾ ਰਿਹਾ ਵੀ ਤੂੰ ਖੁਸ਼ ਹੋ ਜਾਵੇ, ਅਬਦਾਲੀ ਖੁਸ਼ ਹੋ ਕੇ ਤੇ ਇੱਥੋਂ ਨਿਕਲ ਜਾਵੇ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੂੰ ਜੋ ਆਇਆ ਹੈ ਤੇ ਤੇਰੇ ਆਉਣ ਦਾ ਸਦਕਾ ਤੇਰੀ ਖੁਸ਼ੀ ਮਨਾ ਰਹੇ ਨੇ। ਜਿਵੇਂ ਕੋਈ ਆਵੇ ਹੋਵੇ ਤੇ ਉਹਦੇ ਆਉਣ ਤੇ ਲੋਕੀ ਖੁਸ਼ੀਆਂ ਮਨਾਉਂਦੇ, ਅਸਤਬਾਦੀ ਚਲਾਉਂਦੇ ਨੇ, ਕਈ ਕੁਛ ਕਰਦੇ ਨੇ। ਬਾਦਸ਼ਾਹ ਸਲਾਮਤ, ਇਹ ਤੇ ਤੇਰੇ ਆਉਣ ਦੀ ਖੁਸ਼ੀ ਵਿੱਚ ਨਗਾਰਾ ਵੱਜ ਰਿਹਾ ਹੈ।
1: ਤੁਮਰੋ ਹੁਕਮ ਪਇਓ ਇਆਂ ਆਈ।
0: ਹਾਂ ਵੀ ਤੇਰਾ ਹੁਕਮ ਹੋਇਆ ਹੈ, ਤੂੰ ਇੱਥੇ ਆ ਗਿਆ ਹੈ ਤੇ ਤੇਰਾ ਹੁਕਮ ਚੱਲਣ ਲੱਗ ਪਿਆ ਹੈ, ਉਸੇ ਖੁਸ਼ੀ ਵਿੱਚ ਇਹ ਨਗਾਰਾ ਵਜਾ ਰਹੇ ਨੇ। ਦੂਜੇ ਦਿਨ ਨਜੀਬ ਖਾਂ ਰੋਹੇਲਾ ਜਿਹੜਾ ਹੈ ਏਦਾਂ ਅਬਦਾਲੀ ਨੂੰ ਟਾਲਣ ਦਾ ਯਤਨ

0: ਅਬਦਾਲੀ ਕਹਿਣ ਲੱਗਾ ਰੋਹਲਿਆ, ਅੱਜ ਮੈਂ ਤੇਰੀ ਗੱਲ ਮੰਨਦਾ ਨਹੀਂ, ਅੱਜ ਮੈਂ ਤੇਰੇ ਕਹਿਣ ਤੇ ਵਿਸ਼ਵਾਸ ਨਹੀਂ ਕਰਦਾ, ਕੱਲ ਕਰ ਲਿਆ ਸੀ ਪਰ ਅੱਜ ਜਿਹੜਾ ਨਗਾਰਾ ਫਿਰ ਵੱਜਾ ਹੈ, ਅੱਜ ਮੈਂ ਤੇਰੀ ਗੱਲ ਤੇ ਭਰੋਸਾ ਨਹੀਂ ਕਰਦਾ।
1: ਬਿਨ ਮਾਰੇ ਮੈਂ ਅੱਗੇ ਨਾ ਜਾ।
0: ਅਬਦਾਲੀ ਸਮਝ ਗਿਆ ਵੀ ਇਹ ਕਿਲੇ ਵਿੱਚ ਮੇਰੇ ਦੁਸ਼ਮਣ ਬੈਠੇ ਹੋਏ ਨੇ। ਕਹਿਣ ਲੱਗਾ ਨਜੀਬ ਖਾਨ ਰੋਹਿਲਾ, ਇਸ ਕਿਲੇ ਜਿੱਤਣ ਤੋਂ ਬਿਨਾਂ, ਇਹਨਾਂ ਨੂੰ ਮਾਰਨ ਤੋਂ ਬਿਨਾਂ ਮੈਂ ਅੱਗੇ ਕਦਮ ਨਹੀਂ ਪੱਟਾਂਗਾ, ਮੈਂ ਅਗਾਂਹ ਨਹੀਂ ਜਾਵਾਂਗਾ।
1: ਹਮ ਕੋ ਤੋ ਇਹ ਮਜਾਕਨ ਕਰੈ।
0: ਅਬਦਾਲੀ ਕਹਿਣ ਲੱਗਾ ਕਮਾਲ ਹੈ, ਮੈਂ ਬਾਦਸ਼ਾਹ ਹਾਂ, ਮੇਰਾ ਹੁਕਮ ਚੱਲ ਰਿਹਾ, ਲਾਹੌਰ ਮੇਰੇ ਕੋਲ ਹੈ, ਕਾਬਲ ਮੇਰੇ ਕੋਲ ਹੈ, ਮੁਲਤਾਨ ਮੇਰੇ ਕੋਲ ਹੈ, ਕਸ਼ਮੀਰ ਮੇਰੇ ਕੋਲ ਹੈ, ਜਲੰਧਰ ਮੇਰੇ ਕੋਲ ਹੈ, ਦਿੱਲੀ ਮੇਰੇ ਕੋਲ ਹੈ, ਆਗਰਾ ਮੈਂ ਜਿੱਤ ਲੈਣਾ ਹੈ, ਸਭ ਕੁਝ ਮੇਰੇ ਕੋਲ ਹੈ। ਆਹ ਜਿਹੜੇ ਕਿਲੇ ਵਿੱਚ ਚਾਰ ਬੰਦੇ ਬੈਠੇ ਨੇ, ਇਹ ਮੈਨੂੰ ਮਜ਼ਾਕਾਂ ਕਰਦੇ ਨੇ, ਮਜ਼ਾਕਣ ਕਰੇ, ਮਜ਼ਾਕਣ ਤੋਂ ਭਾਵ ਹੁੰਦਾ ਹੈ ਮਖੌਲ ਕਰਦੇ ਨੇ, ਮੈਨੂੰ ਮਖੌਲ ਦੇ ਵਿੱਚ ਨਗਾਰਾ ਵਜਾ ਰਹੇ ਨੇ। ਨਜੀਬ ਖਾਨ ਰੋਹਿਲਾ, ਮੈਂ ਇਹਨਾਂ ਤੋਂ ਜਿੱਤਣ ਤੋਂ ਬਿਨਾਂ ਅਗਾਂਹ ਨਹੀਂ ਜਾਵਾਂਗਾ, ਮੈਨੂੰ ਪਤਾ ਲੱਗ ਗਿਆ ਹੈ।
1: ਹਮ ਦੇ ਮੈਂ ਉਸ ਬਦਲਾ ਸਾਰਾ।
0: ਉਸ ਵੇਲੇ ਅਬਦਾਲੀ ਕਹਿਣ ਲੱਗਾ ਮੈਂ ਇਹਨਾਂ ਤੋਂ ਬਦਲਾ ਲਵਾਂਗਾ, ਮੈਂ ਇਹ ਕਿਲੇ ਨੂੰ ਖਾਲੀ ਕਰਾਵਾਂਗਾ, ਮੈਂ ਇਹਨਾਂ ਨੂੰ ਨਜੀਬ ਖਾਨ ਰੋਹਿਲਾ ਜਿਤਨਾ ਕਰਾਂਗਾ।
1: ਤਬੈ ਰੋਹਿਲੇ ਖੋਲ ਸੁਣਾਈ।
0: ਉਸ ਵੇਲੇ ਜਦੋਂ ਅਬਦਾਲੀ ਨੇ ਖੁੱਲ ਕੇ ਗੱਲ ਕਰ ਦਿੱਤੀ ਨਾ ਵੀ ਮੈਂ ਜਿੱਤਣ ਤੋਂ ਬਿਨਾਂ ਅਗਾਂਹ ਨਹੀਂ ਜਾਣਾ, ਤੇ ਨਜੀਬ ਖਾਨ ਰੋਹਿਲੇ ਨੂੰ ਪਤਾ ਲੱਗ ਗਿਆ ਵੀ ਅਬਦਾਲੀ ਅੜਕੇ ਬਹਿ ਗਿਆ, ਹੁਣ ਇਹਦੇ ਗਾਂਹ ਤੇ ਜਾਣਾ ਕੋਈ ਨਹੀਂ ਹੈ। ਤੇ ਨਜੀਬ ਖਾਨ ਰੋਹਿਲੇ ਨੇ ਸੋਚਿਆ ਵੀ ਹੁਣ ਜਿਹੜੀ ਸੱਚੀ ਗੱਲ ਹੈ ਨਾ ਉਹ ਦੱਸ ਦੇਣੀ ਚਾਹੀਦੀ ਹੈ, ਹੁਣ ਪੜਦਾ ਨਹੀਂ ਪੈਣਾ। ਪਹਿਲਾਂ ਤੇ ਬੰਦਾ ਕਹਿੰਦਾ ਜੀ ਪੜਦਾ ਪਾ ਲਓ, ਪੜਦਾ ਪਾ ਲਓ, ਪਰ ਪੜਦਾ ਕਿੰਨਾ ਚਿਰ ਪਵੇਗਾ, ਪੜਦਾ ਤਾਂ ਫਿਰ ਚੱਕਣਾ ਹੀ ਪੈਂਦਾ ਹੈ। ਉਸ ਵੇਲੇ ਨਜੀਬ ਖਾਨ ਰੋਹਿਲਾ ਨੇ ਖੁੱਲ ਕੇ ਗੱਲ ਜਿਹੜੀ ਸੀ ਉਸ ਕਿਲੇ ਦੀ ਅਬਦਾਲੀ ਨੂੰ ਕਹਿਣ ਲੱਗਾ ਹੈ।
1: ਹਮ ਤੇ ਇਹ ਗੜ ਮਾਰਿਓ ਨਾ
0: ਜਾ। ਉਸ ਵੇਲੇ ਨਜੀਬ ਖਾਨ ਰੋਹਿਲਾ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਤੈਨੂੰ ਦੋ ਦਿਨ ਤਾਂ ਟਾਲਦਾ ਰਿਹਾ, ਇਹ ਜਿਹੜਾ ਕਿਲਾ ਹੈ ਨਾ ਇਹ ਸਾਥੋਂ ਜਿੱਤਿਆ ਨਹੀਂ ਜਾਣਾ, ਇਸ ਕਿਲੇ ਦੀ ਮੈਨੂੰ ਵਾਕਫਿਤ ਹੈ, ਇਸ ਕਿਲੇ ਵਾਸਤੇ ਮੈਂ ਜਾਣਦਾ ਹਾਂ। ਅਬਦਾਲੀ ਬਾਦਸ਼ਾਹ ਸਲਾਮਤ, ਨਵਾਬ ਇਹ ਕਿਲਾ ਆਪਾਂ ਜਿੱਤ ਨਹੀਂ ਸਕਦੇ।
1: ਦੋਹਰਾ ਬਹੁਤ ਗਰਜਿਆ ਮਾਏ ਹੈ ਸਿਪਾਹੀ ਸੋ ਕਈ ਹਜ਼ਾਰ।
0: ਅਬਦਾਲੀ ਪੁੱਛਦਾ ਕਾਰਨ ਕੀ ਹੈ, ਕਿਲਾ ਜਿੱਤਿਆ ਕਿਉਂ ਨਹੀਂ ਜਾ ਸਕਦਾ। ਤੇ ਨਜੀਬ ਖਾਨ ਰੋਹਿਲਾ ਕਹਿੰਦਾ ਹੈ ਬਹੁਤ ਬਰਸ ਕੋ ਖਰਚ ਹੈ ਇਸ ਕਿਲੇ ਵਿੱਚ, ਕਿਉਂਕਿ ਕਿਲਿਆਂ ਵਿੱਚ ਰਾਸ਼ਨ ਜ਼ਰੂਰੀ ਹੁੰਦਾ ਹੈ, ਰਾਸ਼ਨ ਮੁੱਕ ਜੇ ਤੇ ਕਿਲਿਆਂ ਵਿੱਚੋਂ ਬੰਦੇ ਹਾਰ ਜਾਂਦੇ ਨੇ। ਉਸ ਵੇਲੇ ਨਜੀਬ ਖਾਨ ਰੋਹਿਲਾ ਕਹਿੰਦਾ ਹੈ ਵੀ ਕਈਆਂ ਸਾਲਾਂ ਦਾ ਰਾਸ਼ਨ ਜਿਹੜਾ ਹੈ ਤਾਂ ਅਸਲਾ ਬਰੂਦ ਜਿਹੜਾ ਹੈ ਇਸ ਕਿਲੇ ਦੇ ਵਿੱਚ ਮੌਜੂਦ ਹੈ, ਤੇ ਫਿਰ ਹਜ਼ਾਰਾਂ ਦੇ ਨਾਲ ਇਸ ਕਿਲੇ ਦੇ ਵਿੱਚ ਫੌਜ ਵੀ ਮੌਜੂਦ ਹੈ।
1: ਬਰਸ ਬਾਰਾਂ ਲੋ ਪਸ ਰਹਿ ਤੋਂ ਫਿਰ ਹੋ ਹੈ ਮਾਰ।
0: ਕਹਿਣ ਲੱਗਾ ਬਾਰਾਂ ਸਾਲ ਇਸ ਕਿਲੇ ਨੂੰ ਨਾਲ ਆਪਾਂ ਲਗਾਤਾਰ ਜੰਗ ਯੁੱਧ ਕਰਦੇ ਰਹੀਏ ਬਾਦਸ਼ਾਹ ਸਲਾਮਤ, ਤਾਂ ਇਸ ਕਿਲੇ ਨੂੰ ਆਪਾਂ ਜਿੱਤ ਸਕਦੇ ਹਾਂ।
1: ਚੁਪਈ ਯੋ ਸੁਨ ਜਾਏ ਸੋ ਗੁੱਸੋ ਆਇਓ।
0: ਸਤਨਾਮ ਸ਼੍ਰੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਨਜੀਬ ਖਾਨ ਰੋਹਿਲੇ ਤੋਂ ਇਹ ਗੱਲ ਸੁਣੀ ਨਾ ਗੁੱਸੋ ਆਇਓ, ਗੁੱਸੋ, ਉਹਨੂੰ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਕ੍ਰੋਧ ਵਿੱਚ ਅਬਦਾਲੀ ਜਿਹੜਾ ਹੈ ਉਹ ਰੋਹਿਲੇ ਦੇ ਨਾਲ ਬੋਲਣ ਲੱਗਾ, ਕਹਿਣ ਲੱਗਾ ਹੈ
1: ਹਿੰਦੁਸਤਾਨ ਮੈਂ ਕਾਹੇ ਆਇਓ।
0: ਕਹਿਣ ਲੱਗਾ ਨਜੀਬ ਖਾਨ ਤੇਰੀ ਮੱਤ ਮਾਰੀ ਹੈ, ਹੱਥ ਤੇ ਮਾਥੇ ਤੇ ਹੱਥ ਮਾਰ ਕੇ ਕਹਿਣ ਲੱਗਾ। ਕਹਿੰਦਾ ਜੇ ਮੈਂ ਕਿਲਾ ਹੀ ਛੱਡ ਦਿਆਂ ਤੇ ਮੈਂ ਹਿੰਦੁਸਤਾਨ ਵਿੱਚ ਕੀ ਲੈਣਾ ਆ, ਮੈਂ ਇੱਥੋਂ ਕੀ ਲੈ ਕੇ ਜਾਣਾ, ਕਿਲੇ ਹੀ ਤੇ ਮੈਂ ਜਿੱਤਣ ਆਇਆ, ਰਾਜ ਹੀ ਤਾਂ ਮੈਂ ਕਰਨ ਆਇਆ ਹਾਂ। ਉਹ ਲੁਟੇਰਾ ਸੀ, ਉਹ ਤੇ ਲੁੱਟ ਕੇ ਜਾਂਦਾ ਸੀ। ਕਹਿਣ ਲੱਗਾ ਲੁੱਟਣ ਵਾਸਤੇ ਤੇ ਮੈਂ ਆਇਆ, ਤੇ ਜੇ ਮੈਂ ਕਿਲੇ ਨੂੰ ਨਹੀਂ ਜਿੱਤਣਾ ਤੇ ਮੈਂ ਫਿਰ ਹਿੰਦੁਸਤਾਨ ਵਿੱਚ ਕੀ ਲੈਣਾ ਆ। ਬੜੇ ਕ੍ਰੋਧ ਨਾਲ ਰੋਹਿਲੇ ਨੂੰ ਕਹਿੰਦਾ ਹੈ
1: ਜੋ ਹਮ ਪੈ ਨਹੀਂ ਯਤੀ ਸ਼ਕਦਾ।
0: ਜੇ ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈ, ਮੇਰੇ ਕੋਲ ਲੱਖਾਂ ਫੌਜਾਂ ਨੇ, ਲੱਖਾਂ ਹੀ ਮੇਰੇ ਕੋਲ ਬਰੂਦ ਹੈ, ਤੇ ਜੇ ਮੇਰੇ ਕੋਲ ਇੰਨੀ ਫੌਜ ਬਰੂਦ ਦੇ ਹੋਣ ਦੇ ਬਾਵਜੂਦ ਇਹ ਕਿਲਾ ਨਾ ਜਿੱਤਿਆ ਜਾਵੇ ਤਾਂ ਫਿਰ ਮੇਰਾ ਹਿੰਦੁਸਤਾਨ ਵਿੱਚ ਆਉਣ ਦਾ ਮਤਲਬ ਕੁਝ ਨਹੀਂ ਬਣਦਾ। ਅਬਦਾਲੀ ਨਜੀਬ ਖਾਨ ਰੋਹਿਲੇ ਨੂੰ ਕਹਿ ਰਿਹਾ ਹੈ ਜੀ
1: ਓਏ ਪਤਚਾਈ ਹਮ ਤੇ ਕਦ
0: ਤੱਕਾ। ਲਗਾ ਦੱਸ ਨਜੀਬ ਖਾਨ ਰੋਹਿਲੇ, ਜੇ ਕਿਲਾ ਹੀ ਨਾ ਜਿੱਤਿਆ ਗਿਆ ਤੇ ਮੈਂ ਪਾਤਸ਼ਾਹ ਬਾਦਸ਼ਾਹ ਕਿੰਨਾ ਕੁ ਚਿਰ ਬਣਿਆ ਰਵਾਂਗਾ, ਫਿਰ ਤੇ ਮੇਰਾ ਰਾਜ ਅੱਜ ਵੀ ਗਿਆ ਤੇ ਪਲ ਨੂੰ ਵੀ ਗਿਆ, ਘੜੀ ਨੂੰ ਵੀ ਗਿਆ ਤੇ ਕੱਲ ਨੂੰ ਵੀ ਗਿਆ, ਫਿਰ ਤੇ ਮੇਰੀ ਕੁਰਸੀ ਹੁਣੇ ਵੀ ਗਈ ਤੇ ਪਲ ਨੂੰ ਵੀ ਜਾਵੇਗੀ।
1: ਗੜ ਮਾਰਨ ਗਤ ਵਿਦਿਆ ਨਾ ਜਾਣੈ,
0: ਨਜੀਵ ਖਾਂ ਰੋਹੇਲਾ ਤੈਨੂੰ ਪਤਾ ਨਹੀਂ ਹੈ ਵੀ ਕਿਲੇ ਕਿਵੇਂ ਜਿੱਤੇ ਜਾਂਦੇ ਨੇ। ਅਬਦਾਲੀ ਕਹਿੰਦਾ ਹੈ ਤੂੰ ਗੜ ਨੂੰ ਜਿੱਤਣ ਵਾਲੀ ਕਲਾ ਜਿਹੜੀ ਹੈ, ਕਲਾ ਤੋਂ ਭਾਵ ਵਿਦਿਆ ਜਿਹੜੀ ਹੈ, ਨਜੀਬ ਖਾਂ ਰੋਹੇਲਾ ਤੂੰ ਨਹੀਂ ਜਾਣਦਾ, ਮੈਂ ਉਹ ਵਿਦਿਆ ਜਿਹੜੀ ਅਬਦਾਲੀ ਕਹਿੰਦਾ ਮੈਂ ਜਾਣਦਾ ਹਾਂ ਵੀ ਇਹ ਕਿਲਾ ਕਿੱਦਾਂ ਜਿੱਤਣਾ ਹੈ। ਇਹ ਕਿਲਾ ਤੇ ਤੂੰ 12 ਸਾਲ ਕਹਿੰਦਾ ਹੈ, ਮੈਂ 12 ਦਿਨਾਂ ਦੇ ਅੰਦਰ ਜਿੱਤ ਲਵਾਂਗਾ। ਉਸ ਵੇਲੇ ਅਬਦਾਲੀ ਨੇ ਕਹਿਣਾ ਕੀਤਾ ਹੈ
1: ਕਿਮ ਹਮਰਾ ਗਏ ਬ੍ਰਿਧ ਸਿਆਣੇ,
0: ਕਹਿਣ ਲੱਗਾ ਜਿਹੜੇ ਅਸੀਂ ਬਜ਼ੁਰਗ ਜੰਗ ਜਿੱਤਣ ਵਾਲੇ ਵਿਉਂਤਾ ਬਣਾਉਣ ਵਾਲੇ ਬੰਦੇ ਹੁੰਦੇ ਨੇ ਗੌਰਮੈਂਟ ਦੇ ਵਿੱਚ, ਜਿਨ੍ਹਾਂ ਨੇ ਸਾਰਾ ਅੱਗਾ ਸਲਾਹ ਦੇਣੀ ਹੁੰਦੀ ਹੈ ਇਉਂ ਜੰਗ ਕਰੋ ਇਉਂ ਕਰੋ, ਬ੍ਰਿਧ ਸਿਆਣੇ ਬਜ਼ੁਰਗ ਰੱਖੇ ਭਾਵ ਕੇ ਜਿਹੜੇ ਨੀਤੀਵਾਨ ਬੰਦੇ ਨੇ, ਕਹਿੰਦਾ ਫਿਰ ਮੈਂ ਉਹਨਾਂ ਨੂੰ ਤਨਖਾਹਾਂ ਕਾਹਦੇ ਵਾਸਤੇ ਦੇ ਰਿਹਾ, ਉਹ ਬੰਦੇ ਮੈਂ ਕਾਹਦੇ ਵਾਸਤੇ ਰੱਖੇ ਨੇ ਜਿਹੜੇ ਸਾਰੇ ਵਿਉਂਤਾ ਬਣਾਉਂਦੇ ਨੇ, ਫਿਰ ਮੈਂ ਖਜ਼ਾਨਾ ਉਹਨਾਂ ਲੁਟਾਉਣ ਦਾ ਕੀ ਫਾਇਦਾ ਹੈ, ਉਹ ਬੰਦੇ ਜੇ ਮੈਂ ਹੁਣ ਉਹਨਾਂ ਤੋਂ ਕੰਮ ਨਹੀਂ ਲੈਣਾ ਤੇ ਫਿਰ ਮੈਂ ਕਦੋਂ ਲਵਾਂਗਾ।
1: ਗੜ ਮਾਰਨ ਸ਼ਕਤ ਕਿਤਾਬ ਮੰਗਾਈ,
0: ਉਸ ਵੇਲੇ ਜਿਹੜੀਆਂ ਕਿਤਾਬਾਂ ਸਨ ਨਾ ਪੁਰਾਤਨ ਬੜੀਆਂ ਬੜੀਆਂ ਪੁਸਤਕਾਂ ਹੁੰਦੀਆਂ ਨੇ, ਹਰ ਇੱਕ ਥਾਂ ਤੇ ਹੁੰਦੀਆਂ ਨੇ, ਧਾਰਮਿਕ ਵਾਸਤੇ ਧਾਰਮਿਕ ਕਿਤਾਬਾਂ ਹੁੰਦੀਆਂ ਨੇ, ਜੰਗ ਯੋਧੀਆਂ ਕਿਤਾਬਾਂ ਵੱਖਰੀਆਂ ਹੁੰਦੀਆਂ ਨੇ, ਕਿਲਿਆਂ ਨੂੰ ਜਿੱਤਣ ਵਾਲੀਆਂ ਪੁਸਤਕਾਂ ਵੱਖਰੀਆਂ ਹੁੰਦੀਆਂ ਨੇ। ਉਸ ਵੇਲੇ ਅਬਦਾਲੀ ਨੇ ਕਿਲੇ ਜਿੱਤਣ ਵਾਲੀਆਂ ਜਿਹੜੀਆਂ ਪੁਸਤਕਾਂ ਨੇ ਉਹ ਮੰਗਾਉਣਾ ਕੀਤੀਆਂ ਹਨ।
1: ਗੜ ਕੀ ਨਕਲ ਸਭ ਲਈ ਦਿਖਾ,
0: ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਅੰਦਰੋਂ ਭੇਤ ਵੀ ਲੈਣਾ ਪੈਂਦਾ ਹੈ ਕਿਸੇ ਨਾ ਕਿਸੇ ਢੰਗ ਨਾਲ, ਜਿਹੜੇ ਕਿਲੇ ਦੇ ਅੰਦਰ ਕੋਈ ਬੰਦਾ ਮੌਜੂਦ ਸੀ ਉਹਦੇ ਤੋਂ ਕਿਲੇ ਦਾ ਨਕਸ਼ਾ ਜਿਹੜਾ ਹੈ ਉਹ ਅਬਦਾਲੀ ਨੇ ਤਿਆਰ ਕਰਕੇ ਲੈ ਲੈਣਾ ਕੀਤਾ ਹੈ। ਹੁਣ ਜਿਵੇਂ ਕਿਲੇ ਦਾ ਨਕਸ਼ਾ ਤਿਆਰ ਕਰ, ਇੱਥੇ ਰਹਿੰਦੀ ਟਾਈਮ ਹੋ ਗਿਆ, ਇੱਥੇ ਹੀ ਆਪਾਂ ਸਮਾਪਤੀ ਕਰਾਂਗੇ, ਪ੍ਰਸੰਗ ਥੋੜਾ ਜਿਹਾ ਲੰਬਾ ਹੈ, ਕੱਲ ਨੂੰ ਆਪਾਂ ਇੱਥੋਂ ਸਾਂਝ ਕਰਾਂਗੇ। ਬੜਾ ਸੋਹਣਾ ਪ੍ਰਸੰਗ ਆ ਰਿਹਾ ਹੈ ਕਿਵੇਂ ਕਿਲੇ ਨੂੰ ਜਿੱਤਿਆ ਜਾਂਦਾ ਹੈ, ਕਿਵੇਂ ਸਾਡਾ ਵੱਡਾ ਘੱਲੂਘਾਰਾ ਨਾਲ ਦੀ ਨਾਲ ਸ਼ੁਰੂ ਹੋ ਜਾਵੇਗਾ। ਬੜੀ ਸੁੰਦਰ ਕਥਾ ਭਾਈ ਸਾਹਿਬ ਜੀ ਨੇ ਕਲਮ ਬੰਦ ਕੀਤੀ ਹੈ, ਵੱਡਾ ਘੱਲੂਘਾਰਾ ਜਿਹੜਾ ਹੈ ਉਹ 2 ਦਿਨ ਦੀ ਕਥਾ ਤੋਂ ਬਾਅਦ ਉਹ ਸ਼ੁਰੂ ਹੋ ਜਾਵੇਗਾ, ਕਿਵੇਂ ਸਾਡੇ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਨੇ, ਕਿਵੇਂ ਅਬਦਾਲੀ ਪਿੱਛਾ ਕਰਦਾ ਰਿਹਾ ਹੈ। ਆਉਣ ਵਾਲੇ ਦਿਨਾਂ ਅੰਦਰ ਸਾਂਝਾ ਕਰਾਂਗੇ ਕਿਉਂਕਿ ਅੱਜ ਦੋਸਤਾਂ ਨੇ ਥੋੜੇ ਸਮੇਂ ਬਾਅਦ ਚੌਂਕੀ ਦੀ ਸੇਵਾ ਵੀ ਪ੍ਰਾਰੰਭ ਕਰਨੀ ਹੈ, ਸ਼ਬਦ ਕੀਰਤਨ ਹੋਣਾ ਹੈ, ਸਮੇਂ ਦੇ ਦਾਇਰੇ ਅੰਦਰ ਰਹੀਏ, ਭੁੱਲਾਂ ਦੀਆਂ ਮਾਫੀਆਂ, ਅੰਤਲੇ ਬਚਨ ਪੜੋ ਜੀ।

कोई न जाने तुमरा अंत ऊँचे ते ऊँचा।

ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਦੀ ਹਾਜ਼ਰੀ ਭਰਦੇ ਹਾਂ, ਵਾਰਾਂ ਗਾਇਨ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਿਸ਼ ਕਰਨੀ। ਗਰੀਬ ਨਿਵਾਜ ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਜ਼ਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਸੁਚੱਜਾ ਜੀਵਨ ਜਿਉਣ ਦਾ ਬਲ ਬਖਸ਼ਣਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ।

ਰੇ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਵਾਹਿਗੁਰੂ ਜੀ ਸਤਨਾਮ।

0: ਬੇਨਤੀਆਂ ਨੇ, ਕਿਰਪਾ ਕਰਕੇ ਜ਼ਰੂਰ ਆਪ ਜੀਆਂ ਨੇ ਗੌਰ ਦੇ ਨਾਲ ਇਹ ਸਮੁੱਚੀਆਂ ਹੀ ਬੇਨਤੀਆਂ ਚਰਨਾਂ 'ਤੇ ਪ੍ਰਵਾਨ ਕਰਨੀਆਂ। ਬੜੇ ਅਦਬ ਸਤਿਕਾਰ ਦੇ ਨਾਲ ਆਪ ਜੀ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਸੇਵਾਦਾਰਾਂ ਦੀਆਂ ਜੋ ਜੋ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ, ਆਪ ਜੀਆਂ ਨੇ ਸਾਰੇ ਹੀ ਸੇਵਾਦਾਰਾਂ ਦਾ ਕਿਰਪਾ ਕਰਕੇ ਜ਼ਰੂਰ ਸਹਿਯੋਗ ਦੇਣਾ ਹੈ। ਧੱਕੇ ਮਾਰਨ ਤੋਂ, ਸ਼ੋਰ ਸ਼ਰਾਬਾ ਕਰਨ ਤੋਂ ਜ਼ਰੂਰ ਆਪ ਜੀਆਂ ਨੇ ਪਰਹੇਜ਼ ਕਰਨਾ ਹੈ, ਤਾਂ ਕਿ ਸੰਗਤਾਂ ਬੜੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਾਰੀਆਂ ਹੀ ਇਹਨਾਂ ਸੇਵਾਵਾਂ ਦੇ ਵਿੱਚ ਭਾਗ ਲੈ ਸਕਦੀਆਂ ਹੋਣ। ਬੱਚਿਆਂ ਦਾ ਜ਼ਰੂਰ ਖਿਆਲ ਰੱਖਣਾ ਹੈ, ਆਪਣੇ ਕੋਲ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਹੈ। ਸੰਗਤ ਦਾ ਇਕੱਠ ਜ਼ਿਆਦਾ ਹੋ ਜਾਂਦਾ ਹੈ, ਸੋ ਇਸ ਕਰਕੇ ਬੱਚੇ ਇੱਧਰ ਉੱਧਰ ਭੱਜਦੇ ਤਾਂ ਰਹਿਣ, ਫਿਰ ਵਾਰ ਵਾਰ ਸੰਗਤਾਂ ਆ ਕੇ ਅਨਾਊਂਸਮੈਂਟ ਕਰਨ ਵਾਸਤੇ ਆਖਦੀਆਂ ਨੇ। ਸੋ ਇਸ ਕਰਕੇ ਇਹ ਮੈਂ ਜ਼ਰੂਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਕਿ ਸ਼ਬਦ ਚੌਂਕੀ ਦੇ ਦੌਰਾਨ ਅਸੀਂ ਕਿਸੇ ਦੀ ਵੀ ਕੋਈ ਅਨਾਊਂਸਮੈਂਟ ਨਹੀਂ ਕਰਨੀ। ਭਾਵੇਂ ਤੁਹਾਡੀ ਕੋਈ ਚੀਜ਼ ਗੁਆਚੀ ਹੋਵੇ, ਭਾਵੇਂ ਕੋਈ ਗੱਡੀਆਂ ਮੂਵ ਕਰਨੀਆਂ ਹੋਣ, ਭਾਵੇਂ ਕੋਈ ਬੱਚਿਆਂ ਦੇ ਪ੍ਰਤੀ ਕੋਈ ਅਨਾਊਂਸਮੈਂਟ ਹੋਵੇ, ਜਿੰਨਾ ਸਮਾਂ ਸਮਾਪਤੀ ਨਹੀਂ ਹੁੰਦੀ ਉਹਨਾਂ ਸਮਾਂ ਕੋਈ ਵੀ ਆ ਕੇ ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ ਕਰਨ ਵਾਸਤੇ ਨਾ ਆਖੇ। ਹਰ ਸਾਲ ਇਹ ਬੜੀ ਵੱਡੀ ਮੁਸ਼ਕਲ ਆਉਂਦੀ ਸੀ ਕਿ ਕੋਈ ਬੀਬੀਆਂ ਆ ਕੇ ਕਹਿੰਦੀਆਂ ਸੀ ਉਹ ਬੀਬੀ ਗੁਆਚ ਗਈ ਜੀ, ਉਹਦੀ ਅਨਾਊਂਸਮੈਂਟ ਕਰ ਦਿਓ, ਸਾਡੇ ਬੱਚੇ ਗੁਆਚ ਗਏ ਉਹਨਾਂ ਦੀ ਅਨਾਊਂਸਮੈਂਟ ਕਰ ਦਿਓ। ਉੱਥੇ ਗੁਰਬਾਣੀ ਦਾ ਇੱਕ ਰਸ ਪ੍ਰਵਾਹ ਚੱਲਦਾ ਰਹਿਣ ਦਿਓ, ਵਿੱਚ ਅਨਾਊਂਸਮੈਂਟਾਂ ਨਹੀਂ ਕੀਤੀਆਂ ਜਾਣਗੀਆਂ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਜਦੋਂ ਇੱਥੇ ਆ ਕੇ ਸਮਾਪਤੀ ਦੀ ਅਰਦਾਸ ਹੋ ਜਾਏਗੀ, ਉਸ ਤੋਂ ਬਾਅਦ ਕੋਈ ਤੁਹਾਡੀ ਅਨਾਊਂਸਮੈਂਟ ਹੋਏਗੀ, ਫਿਰ ਆਪਾਂ ਉਹ ਵਿਚਾਰ ਕੇ ਕਰ ਲਵਾਂਗੇ। ਪਰ ਪਰਿਕਰਮਾ ਕਰਦੇ ਦੌਰਾਨ ਕਿਸੇ ਦੀ ਵੀ ਕੋਈ ਅਨਾਊਂਸਮੈਂਟ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਜਿਹੜੀਆਂ ਸੰਗਤਾਂ ਮਾਈਕ ਲੈ ਕੇ ਤੇ ਫਿਰ ਉਹ ਕੋਈ ਸ਼ਬਦ ਜਾਂ ਕੋਈ ਧਾਰਨਾ ਪੜ੍ਹਦੇ ਆ, ਇੱਕ ਵਾਰੀ ਬੇਨਤੀ ਕਰਨ ਤੇ ਕਿਰਪਾ ਕਰਕੇ ਆਪਦੀਆਂ ਨੇ ਬੇਨਤੀ ਪ੍ਰਵਾਨ ਕਰਨੀ। ਵਾਰੀ ਵਾਰੀ ਕਹਿਣਾ ਸਾਡੇ ਵਾਸਤੇ ਵੀ ਠੀਕ ਨਹੀਂ ਲੱਗਦਾ, ਫਿਰ ਕਈ ਵਾਰੀ ਸੰਗਤਾਂ ਵੀ ਇਤਰਾਜ਼ ਕਰਦੀਆਂ ਵੀ ਇਹ ਸਾਡੇ ਤੋਂ ਜਲਦੀ ਮਾਈਕ ਲੈਂਦੇ ਜਾਂ ਇੱਦਾਂ ਕਰਦੇ। ਕੋਈ ਵੀ ਸ਼ਬਦ ਤੁਸੀਂ ਪੜ੍ਹਨਾ, ਕੋਈ ਵੀ ਗੁਰਬਾਣੀ ਦੀ ਧਾਰਨਾ ਤੁਸੀਂ ਪੜ੍ਹਨੀ, ਉਹ ਗੁਰਮਤ ਗੁਰਬਾਣੀ ਦੇ ਅਨੁਕੂਲ ਹੋਣੀ ਬੜੀ ਲਾਜ਼ਮੀ ਹੈ। ਕਈ ਵਾਰੀ ਫਿਰ ਸੰਗਤਾਂ ਨੂੰ ਕਹਿਣਾ ਪੈਂਦਾ ਕਿ ਨਹੀਂ ਇਹ ਧਾਰਨਾ ਨਹੀਂ ਤੁਸੀਂ ਪੜ੍ਹ ਸਕਦੇ, ਫਿਰ ਉਹ ਇਤਰਾਜ਼ ਕਰਦੇ ਆ। ਸੋ ਇਸ ਕਰਕੇ ਬੇਨਤੀ ਹੈ ਕਿ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦਾ ਇਹ ਸਮਾਗਮ ਹੈ, ਗੁਰਬਾਣੀ ਦੇ ਨਾਲ ਮਿਲਦੀਆਂ ਜੁਲਦੀਆਂ ਧਾਰਨਾ ਤੁਸੀਂ ਪੜ੍ਹ ਲਓ, ਸ਼ਬਦ ਤੁਸੀਂ ਪੜ੍ਹ ਲਓ। ਕੋਸ਼ਿਸ਼ ਕਰੋ ਕਿ ਜੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਹੀ ਗਾਇਆ ਜਾਵੇ, ਇਹ ਸਭ ਤੋਂ ਬਿਹਤਰ ਹੋਏਗਾ। ਪਰ ਇਹ ਬੇਨਤੀ ਹੈ ਕਿ ਹੋਰ ਕਿਸੇ ਤਰ੍ਹਾਂ ਦੀਆਂ ਕੋਈ ਕਵਿਤਾਵਾਂ ਜਾਂ ਕੋਈ ਇੱਦਾਂ ਦੇ ਕੋਈ ਸ਼ੇਅਰ ਜਾਂ ਕੁਝ ਇੱਦਾਂ ਦਾ ਕੁਝ ਨਹੀਂ, ਕਿਰਪਾ ਕਰਕੇ ਪੜ੍ਹਨਾ। ਤੇ ਫਿਰ ਜੇ ਰੋਕਿਆ ਜਾਵੇ ਤਾਂ ਫਿਰ ਇਤਰਾਜ਼ ਵੀ ਨਹੀਂ ਕਰਨਾ, ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਸਾਰੀਆਂ ਧਾਰਨਾ ਤੇ ਗੁਰਬਾਣੀ ਦੇ ਸ਼ਬਦ ਗੁਰਮਤ ਗੁਰਬਾਣੀ ਦੇ ਅਨੁਕੂਲ ਹੋਣ, ਸਭ ਤੋਂ ਬਿਹਤਰ ਇਹ ਹੋਏਗਾ ਕਿ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਗਾਇਨ ਕੀਤਾ ਜਾਵੇ। ਅੱਜ ਸ਼ਬਦ ਚੌਂਕੀ ਸਮਾਗਮਾਂ ਦੀ ਪ੍ਰਾਰੰਭਤਾ ਹੈ। ਰੋਜ਼ਾਨਾ ਇਸੇ ਹੀ ਸਮੇਂ ਲਗਭਗ 8 ਵਜੇ ਦੇ ਨਾਲ ਅਰਦਾਸ ਕਰਕੇ ਅਸੀਂ ਤੇ ਫਿਰ ਅੱਗੇ ਮਹਾਰਾਜ ਜੀ ਨੂੰ ਨਾਲ ਲੈ ਕੇ ਪ੍ਰਕਰਮਾ ਪ੍ਰਾਰੰਭ ਕਰਨੀ ਹੈ। ਗੱਡੀਆਂ ਤੁਸੀਂ ਆਪਣੀਆਂ ਪਹਿਲਾਂ ਹੀ ਉਸ ਤਰੀਕੇ ਦੇ ਨਾਲ ਲਾ ਕੇ ਆਉਣੀਆਂ, ਜਿਸ ਪਾਸੇ ਤੋਂ ਵੀ ਪ੍ਰਕਰਮਾ ਹੁੰਦੀ ਸਾਰੇ ਉਸ ਰੂਟ ਦਾ ਤੁਹਾਨੂੰ ਪਤਾ ਹੈ ਜਿੱਥੋਂ ਦੀ ਆਪਾਂ ਹਰ ਸਾਲ ਪ੍ਰਕਰਮਾ ਕਰਦੇ ਹਾਂ। ਰਸਤੇ ਵਿੱਚ ਕਿਰਪਾ ਕਰਕੇ ਗੱਡੀਆਂ ਨਹੀਂ ਤੁਸੀਂ ਉੱਥੇ ਲਾਉਣੀਆਂ। ਪਿਛਲੇ ਪਾਸੇ ਜਿੱਥੇ ਗਾਰਬੇਜ ਬਿਨ ਨੇ ਉਹਨਾਂ ਦੇ ਕੋਲੇ ਵੀ ਗੱਡੀਆਂ ਨਹੀਂ ਲਾਉਣੀਆਂ, ਉਹ ਜਿਹੜਾ ਰਸਤਾ ਉਹ ਕਿਰਪਾ ਕਰਕੇ ਆਪ ਜੀਆਂ ਨੇ ਖੁੱਲ੍ਹਾ ਰੱਖਣਾ ਹੈ। ਸੋ ਰੋਜ਼ ਇਹ ਬੇਨਤੀਆਂ ਕਰਨ ਦੀ ਜ਼ਰੂਰਤ ਨਾ ਪਵੇ। ਅੱਜ ਆਰੰਭਤਾ ਵਾਲੇ ਦਿਨ ਹੀ ਆਪ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਬੜੇ ਅਦਬ ਤੇ ਨਿਮਰਤਾ ਦੇ ਨਾਲ ਇਹ ਬੇਨਤੀਆਂ ਕੀਤੀਆਂ ਗਈਆਂ ਨੇ। ਉਮੀਦ ਹੈ ਕਿ ਤੁਸੀਂ ਪੂਰਾ ਪੂਰਾ ਸਹਿਯੋਗ ਇਹਨਾਂ ਸਮਾਗਮਾਂ ਦੇ ਵਾਸਤੇ ਦਿਓਗੇ। ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਆਪ ਜੀ ਨੇ ਰੋਜ਼ਾਨਾ ਪਹੁੰਚਣਾ ਹੈ। ਬਸ ਸਤਿਗੁਰੂ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਣਾ ਹੈ। ਜਦੋਂ ਵੀ ਸ਼ਬਦ ਗਾਇਨ ਕੀਤੇ ਜਾਂਦੇ ਆ, ਧਾਰਨਾ ਗੁਰਮੁਖ ਪਿਆਰੇ ਪੜ੍ਹਦੇ ਆ, ਉਦੋਂ ਵਿੱਚ ਜਕਾਰੇ ਨਾ ਲਾਓ, ਇੱਕ ਰਸ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿਣ ਦਿਓ। ਜਦੋਂ ਕੋਈ ਸ਼ਬਦ ਪੂਰਾ ਹੋ ਜਾਵੇ, ਅਗਲੇ ਕਿਸੇ ਗੁਰਮੁਖ ਦੀ ਵਾਰੀ ਆਵੇ ਗਾਉਣ ਵਾਸਤੇ, ਉਦੋਂ ਵਿੱਚ ਜਿਹੜੀਆਂ ਸੰਗਤਾਂ ਕੋਈ ਜਕਾਰੇ ਗਜਾਉਣਾ ਚਾਹੁੰਦੀਆਂ ਹੁਣ, ਤੁਸੀਂ ਉਦੋਂ ਵਿੱਚ ਲਾ ਲਓ। ਪਰ ਚੱਲਦੇ ਹੋਏ ਸ਼ਬਦ ਦੇ ਵਿੱਚ ਫਿਰ ਉਹ ਜਕਾਰੇ ਨਾ ਤੁਸੀਂ ਕਿਰਪਾ ਕਰਕੇ ਲਾਉਣੇ, ਪਹਿਲਾਂ ਲਾ ਲਓ ਬਾਅਦ ਵਿੱਚ ਲਾ ਲਓ, ਪਰ ਵਿੱਚ ਨਹੀਂ। ਵਿੱਚ ਵਿੱਚ ਸ਼ਬਦ ਜਦੋਂ ਗਾਉਂਦੇ ਆ ਅੱਗੇ ਅੱਗੇ ਗੁਰਮੁਖ ਪਿਆਰੇ, ਪਿੱਛੇ ਪਿੱਛੇ ਫਿਰ ਸਾਰੀਆਂ ਸੰਗਤਾਂ ਨੇ ਉਹ ਸ਼ਬਦਾਂ ਦਾ ਗਾਇਨ ਕਰਨਾ ਹੈ। ਇਹ ਸਾਰੀਆਂ ਬੇਨਤੀਆਂ ਜ਼ਰੂਰ ਆਪ ਜੀ ਨੇ ਪ੍ਰਵਾਨ ਕਰਨੀਆਂ। ਅਨਾਊਂਸਮੈਂਟ ਮੈਂ ਫਿਰ ਯਾਦ ਕਰਾ ਦਿਆਂ, ਕੋਈ ਵਿੱਚ ਨਹੀਂ ਕੀਤੀ ਜਾਏਗੀ। ਗੁਰਬਾਣੀ ਦੀਆਂ ਪੰਕਤੀਆਂ ਨੂੰ ਕੋਸ਼ਿਸ਼ ਕਰੋ ਕਿ ਆਧਾਰ ਬਣਾਓ। ਗੁਰਮਤ ਗੁਰਬਾਣੀ ਗੁਰਸ਼ਬਦ ਤੋਂ ਬਾਹਰੀ ਕੋਈ ਵੀ ਗੱਲ ਉਹ ਨਹੀਂ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਦੁ ਜਾਏ, ਤੇਗ ਬਹਾਦਰ ਸਿਮਰੀਐ, ਕਰਨੋ ਨੇ ਦਿਆ ਵੈ ਤਾਏ, ਸਭ ਤਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਤਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ, ਜਾਗਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਭ ਰੂਪ, ਚਾਰਾ ਜੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ, ਕਾਲਯੁਗ ਕੇ ਜਹਾਜ਼, ਹਲਤ ਪਲਤ ਕੇ ਰੱਖਿਅਕ, ਲੋਹ ਪਲੋਹ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ, ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਂ, ਨਿਦਾਨਿਆਂ ਦੇ ਤਾਣ, ਨਿਓਟੀਆਂ ਦੀ ਓਟ, ਨਿਆਸਰੀਓਂ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਸੁਭਾਏਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ। ਬੇਨਤੀ ਹੀ ਆਪ ਜੀ ਦੇ ਚਰਨਾਂ ਵਿੱਚ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀਆਂ ਦੇ ਪਹਿਲੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਬਦ ਚੌਂਕੇ ਦੀ ਆਪ ਜੀ ਤੋਂ ਆਗਿਆ ਮੰਗਦੇ ਹਾਂ, ਕਿਰਪਾ ਕਰੋ, ਆਪ ਅਗਵਾਈ ਕਰੋ, ਸੰਗਤਾਂ ਦੇ ਵਿੱਚ ਪ੍ਰੇਮ ਪਿਆਰ ਇਤਬਾਕ ਦੀ ਦਾਤ ਬਖਸ਼ਿਸ਼ ਕਰਨੀ, ਪ੍ਰੇਮ ਭਾਵਨਾ ਦੇ ਨਾਲ ਸ਼ਬਦ ਪੜਾ ਲੈਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸੁੱਖ ਹੋਵੇ ਤੇਰਾ ਹੀ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Duh.

0: ਮੈਂ ਕਿਹਾ ਜੀ ਮੈਂ ਤਾਂ ਕਹਿੰਦੇ ਨਾ ਮੈਨੂੰ ਪਤਾ ਵੀ ਅਸੀਂ ਕਿਤੇ ਪ੍ਰਕਾਸ਼ ਹੋਇਆ
1: ਹਾਂ ਹਾਂ ਉਹ ਫਿਰ ਕਰਕੇ

entreno. ਫਿਰ ਆਖੇ ਨੀ ਲੱਗਦਾ ਤੂੰ ਮੈਂ ਤੁਰ ਚਲਾਉਂਗਾ ਇੱਧਰ ਇੱਧਰ ਇੱਧਰ

सत्यम शिवाय गुरु साहिब जी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਬਦ ਚੌਂਕੀਆਂ ਅੱਜ ਪ੍ਰਾਰੰਭ ਹੋਈਆਂ ਨੇ। ਪਹਿਲੀ ਸ਼ਬਦ ਚੌਂਕੀ ਦੀ ਅੱਜ ਸਮਾਪਤੀ ਹੋਈ ਹੈ। ਸੋ ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸੇ ਹੀ ਤਰ੍ਹਾਂ ਰਹਿੰਦੇ ਦਿਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਫੁੱਲਾਂ ਦੀ ਸੇਵਾ ਵਾਸਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਫੁੱਲਾਂ ਦੀ ਸੇਵਾ ਵਾਸਤੇ ਜੋ ਰੋਜ਼ ਰੰਗ ਬਿਰੰਗੇ ਤਰ੍ਹਾਂ ਦੇ ਮਿਲਦੇ ਨੇ ਕੋਸਕੋ ਆਦਿਕ ਸਟੋਰਾਂ ਤੋਂ, ਸੋ ਸੰਗਤਾਂ ਦੇ ਚਰਨਾਂ ਵਿੱਚ ਫੁੱਲਾਂ ਦੀ ਸੇਵਾ ਵਾਸਤੇ ਬੇਨਤੀ ਹੈ। ਜੇ ਕੋਈ ਮਾਇਆ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਆਪ ਭੈਣ ਪਵਨਦੀਪ ਕੌਰ ਹੋਣਾ ਨੂੰ ਮਾਇਆ ਵੀ ਜਮ੍ਹਾਂ ਕਰਵਾ ਸਕਦੇ ਹੋ। ਜੇਕਰ ਕਿਸੇ ਨੇ ਸਾਰੇ ਦਿਨ ਦੀ ਫੁੱਲਾਂ ਦੀ ਸੇਵਾ ਲੈਣੀ ਹੋਵੇ ਉਹ ਵੀ ਤੁਸੀਂ ਭੈਣ ਪਵਨਦੀਪ ਕੌਰ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਵੱਧ ਚੜ੍ਹ ਕੇ ਆਪ ਜੀਆਂ ਨੇ ਰਹਿੰਦੇ ਦਿਨਾਂ ਵਾਸਤੇ ਗੁਲਾਬ ਦੇ ਫੁੱਲਾਂ ਦੀ ਸੇਵਾ ਵਾਸਤੇ ਸਹਿਯੋਗ ਬਖਸ਼ਿਸ਼ ਕਰਨਾ, ਭੈਣ ਪਵਨਦੀਪ ਕੌਰ ਹੋਣਾ ਨੂੰ ਇਸ ਸੇਵਾ ਦੇ ਵਾਸਤੇ ਆਪ ਜੀ ਨੇ ਮਿਲ ਲੈਣਾ, ਸਾਰਿਆਂ ਦਾ ਧੰਨਵਾਦ। ਜਲ ਪਾਣੀ ਪ੍ਰਸ਼ਾਦਾ ਲੰਗਰ ਛੱਕ ਕੇ ਜਾਣਾ ਜੀ, ਰਹਿੰਦੇ ਦਿਨਾਂ ਵਿੱਚ ਦਰਸ਼ਨ ਦੀਦਾਰ ਬਖਸ਼ਿਸ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੈਕਮ

ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਜੇ ਤੂੰ ਮਿੱਤਰ ਅਸਾਡੜਾ ਇੱਕ ਭੂਰੀ ਨਾ ਵੇ ਛੋੜ ਜੀਉ ਮਹਿੰਜਾ ਤਾਉ ਮੋਹਿਆ ਕਦ ਪੱਸੀ ਜਾਨੀ ਤੋਹੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਕੋਈ ਜਾਣ

दीजहै प्राण अकोर, कोई जान

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਕੋਈ ਜਾਨ ਹਰ ਸਿਉ ਦੇਵੈ ਜੋਰ, ਚਰਨ ਗਹਾਉ ਬਕਾਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਸੱਤ ਸੌ ਇੱਕ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਮਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਹੈ ਜੋਧ ਅਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ।

ਸੁਖਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਨ ਹਾਰੇ, ਕਿਤੇ ਰਾਗ ਪਰੀ ਸਿਉ ਕਹੀ ਅਨ, ਕਿਤੇ ਗਾਵਨ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਾਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਦ, ਸੰਯੋਗ ਵਿਯੋਗ ਦੁਇਕਾਰ, ਚਲਾਵਹਿ ਲਿਖੇ ਆਵਹਿ ਭਾਗ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਾਉ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼, ਏ ਤੋ ਰਾਹੇ ਪਤ ਪਵੜੀਆ, ਚੜੀਐ ਹੋਏ ਇੱਕੀਸ, ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ,
ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼।

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,
1: ਸ੍ਰੀ ਅਕਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝਟੀਐ ਤੁਦ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ।

आयो शरण दीन दुख भंजन चित वाओ तुमरी ओर।

ਕੋ ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Va, Miri, Va, Miri, Va, Miri, Va, Miri, Va, Miri.

Mm-hmm.

ਨਾਭ ਚੱਕਰ ਤੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਹੈ ਉੱਥੇ ਸੁਣ ਸਕਦੇ ਹੋ। ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਆ ਉੱਥੇ ਸੁਣ ਸਕਦੇ ਹੋ ਜੀ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਤੇ ਧਿਆਨ ਨਹੀਂ ਲੈ ਕੇ ਜਾਣਾ ਜੀ। ਉਹ ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਅੰਤਰਗਤ ਨਹੀਂ ਸੁਣਦਾ, ਸਾਸ ਗ੍ਰਾਸ ਅੰਤਰਗਤ ਹੋ ਕੇ ਸਿਮਰਨ ਵਿੱਚ ਧਿਆਨ ਰੱਖਣਾ ਜੀ। ਉਹ ਸਵਾਸ ਅੰਦਰ ਨੂੰ ਜਾਂਦਾ ਵਾਹਿ ਫੀਲ ਕਰਨਾ, ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ। ਦੋ ਤਿੰਨ ਮਿੰਟ ਬਾਅਦ ਆਪਾਂ ਫਿਰ ਰਸਨਾ ਜਪਾਂਗੇ ਜੀ। ਉਹ

ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਹੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਵਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ

ਸਾਜੇ ਵਾਪੀ ਨੇ ਰਚਿਓ ਨਾਉ ਦੁਖ ਤ੍ਰਿਤ ਸਾਜੀਐ ਗ੍ਰਾਸਨ ਜਿਠੋ ਚਾਉ ਦਾਤਾ ਕਰਤਾ ਆਪ ਤੋ ਤੁਸ ਦੇਵੇ ਕਰੇ ਪਸਾਉ ਤੂੰ ਜਾਨੋਈ ਸਭ ਸਹਿ ਦਿਲ ਐਸੇ ਜਿੰਦ ਕਵਾਉ ਕਰਿਆ ਸਨ ਜਿਠੋ ਚਾਉ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵਿਚਾ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ

ਵਡਿਆਈ ਜਾਣੇ ਅਲਾਓ ਵੱਡੀ ਵਡਿਆਈ।

ਨਾਨਕ ਜੀ ਉਪਾਇ ਕਲਿਕ ਨਾਮੇ ਤਰਮ ਬਹਾ ਲਿਆ। ਉਥ ਸੱਚੇ ਹੀ ਸੱਚ ਨਿਬੜੇ ਜਨ ਵਾਕ ਕਰ ਜਮਾ ਲਿਆ। ਥਾਵਣਾ ਪਾਇਨ ਕੂੜੇ ਆਰ ਮੁਖ ਕਾਲੇ ਦੋ ਜਗ ਚਾਲਿਆ। ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇਠ ਗਨਵਾ ਲਿਆ। ਲਿਖ ਨਾਮੇ ਤਰਮ ਬਹਾ ਲਿਆ, ਲਿਖ ਨਾਮੇ।

ਬਿਸਮਾਦ ਰੰਗ ਬਿਸਮਾਦ ਨੰਗੇ ਫਰੈਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਬਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿਫਤ ਬਿਸਮਾਦ ਸਾਦਾ

0: ਪੁਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪ੍ਰਾਣ ਕਿਤੇ ਵਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਭਵਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ।

ਖਾਈਆ ਪੀਨੇ ਭੋਗ ਭੋਗ ਹੈ ਬਸਮੜ ਪੌਰ ਸਦਾਇਆ ਵੱਡਾ ਹਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕਿਤ ਵੱਜ ਗਿਆ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹਵੀ ਪਾਉ ਦੇਣ ਸੁਨੇ।

ਆਪਣੀ ਨਦਰ ਗ੍ਰਹਿ ਜੇ ਆਪਣੇ ਤਨ ਦ੍ਰਿਸ਼ ਸਤਿਗੁਰੂ ਪਾਇਆ ਜੇ ਬੁੱਧ ਜਨਮ ਪ੍ਰਮਿਆਨ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਛਪਾ ਜਿਨ ਵਿੱਚੋਂ ਆਪ ਗਵਾ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪ੍ਰਧਾਨ ਕਰਨ ਲਤਨਾ ਜਾਈਏ ਜਿਉ ਪਿੰਡ ਸਭ ਤੇ ਦਾ ਦੇਖਾ ਜੇ ਅਗਵਾਈਏ ਜੇ ਲੋੜੇ ਚੰਗਾ ਆਪਣਾ ਅਗਰ ਪੁੰਨੋ ਨੀਚ ਸਦਾਈਏ ਜੇ ਜਰਮਾਨਾ ਪਰ ਹਰ ਅਜਰ ਬੇਸ ਕਰੇਂਦੀ ਆਈਏ ਕੋ ਰਹਿ ਨਾ ਪ੍ਰੀਏ ਪਾਈਏ

ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗੜਿਆ ਸੁਣਾਇਆ, ਸਤਿਗੁਰ ਮਿਲਣ ਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸੋਚ ਚਿਤ ਲਾਇਆ, ਜਗ ਜੀ

ਸੇਵਕ ਦੀ ਸੰਤੋਖ ਨਿਜ ਸੱਚ ਤੇ ਆਇਆ। ਉਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਿਰਤਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨਾਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ।

ਸਿਮਰਤ ਸੱਚਾ ਸਾਹਿਬ ਸੱਚ ਵਰਤਾਇਆ। ਜਿਸ ਤੋਂ ਦੇਹ ਸਿਮਰਤ ਸੱਚ ਤਿੰਨੇ ਸੱਚ ਕਮਾਇਆ। ਸਤਿਗੁਰ ਮਿਲਿਆ ਜਪਾ ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ।

ਪੜਪੜ ਗੱਡੀ ਲੱਦੀ ਹੈ, ਪੜਪੜ ਭਰੀ ਹੈ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀ ਹੈ ਖਾਤ, ਪੜੀ ਹੈ ਜਿੱਥੇ ਵਰਸ ਵਰਸ, ਪੜੀ ਹੈ ਜਿੱਥੇ ਮਾਸ, ਪੜੀ ਹੈ ਜਿੱਥੇ ਆਰ ਜਾ, ਪੜੀ ਹੈ ਜਿੱਥੇ ਸਾਥ।

ਤਿੱਕ ਪੜਿਆ ਤਿੱਤਾ ਕੜਿਆ ਬਹੁ ਤੀਰਥ ਭਵਿਆ ਤਿੱਤੋ ਲਵਿਆ ਬਹੁ ਭੇ ਕੀ ਆ ਦੇਹ ਦੁਖਦੀ ਆ ਸੋ ਵੇ ਜੀ ਆਪਣਾ ਕੀ ਆ ਆਨਣ ਖਾਇਆ ਸਾਧ ਗੁਆਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ।

ਮਨ ਪਾਵਦੇ ਦਰਸ ਹੁਣ ਕੀਤ ਗਾਉਂਦੇ। ਨਾਨਕਰ ਬਾਬਾ ਦੇ ਦਾ ਟੋਨਾ ਲਹਿਣੀ ਤਾਮਦੇ, ਇੱਕ ਮੂਲਾ ਪੁੱਛਣੇ ਆਪਣਾਣ ਹੁੰਦਾ ਆਪ ਕਨਾਜਦੇ, ਹੁਣ ਤੁਹਾਡੀ ਘਰ ਨੀਚ ਜਾਤ ਹੁਰ ਤੁਮ ਜਾ ਸਦਾਏ ਦੇ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ।

0: ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੁੰਡੋਬੇ ਪੂਰ ਨਾਨਕ ਵਖਾਣੇ ਬੇਨਤੇ ਤੁਦਵਾਜ ਕੁੜੂ ਕੁੜ ਮਹਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਰਦੇ ਸੱਚਾ ਹੋਏ।

ਜਾਣ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਐ ਕੂੜਾ ਲਾਲ ਜੀ ਛੱਡੀ ਹੋਏ ਕਮਣ ਲੱਖ ਤੇ ਆਈ ਐ ਫਲ ਤੇ ਵਿਹੋ ਪਾਈ ਐ ਜੇ ਵਹੀ ਕਰ ਕਮਾਈ ਐ ਜੇ ਹੋਵੇ ਪੂਰਬ ਲਿਖਿਆ ਤਾਂ ਤੁੰਬਤ ਨਾ ਦੀ ਪਾਈ ਐ ਮਤ ਥੋੜੀ ਸੇਵ ਕਵਾਈ ਐ ਮਤ

ਮੂੜ ਵਰਤਿਆ ਕਲ ਕਾਲ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰਤੀ ਹੁਰਤ ਹੋਏ ਨਾਨਕ ਪਾਏ ਬਾਹਰ ਖੋਰੇ ਰੰਗ ਨਾ ਸੋਏ ਪੈ ਵਿੱਚ ਖੁੰਬ ਚੜਾਈਏ ਸਰਮ ਪਾਵਤਨ ਹੋਏ ਨਾਨਕ ਭਗਤ ਜੇ ਰਪੈ ਕੂੜੇ ਸੋਏ ਨਾ

ਅੰਧੀ ਰਹੀਤ ਗਿਆਨ ਹੋਣੀ ਪਾਏ ਪਰੇ ਮਰਦਾਰ ਗਿਆਨੀ ਨੱਚਹਿ ਵਾਜੇ ਵਾ ਵਹਿਰੂ ਕਰੇ ਸਿਗਾਰ ਉੱਚੇ ਕੁੱਕ ਹੈ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆ।

0: ਹੈ ਅੱਗੇ ਜੀ ਉਹਨਾਂ ਵਿੱਚ ਕੀ ਲਿਖਿਆ ਪਤ ਪਵੈ ਚੰਗੇ ਸੇ ਕੇ ਪੌੜੀ
1: ਦੁਰਕਰਮ ਜੀ ਨੰਗ ਦੁੱਧ ਪਾਇਆ ਤੇ ਤਿੰਨੇ ਕਿਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਾ ਹੀ ਦੁੱਧ ਵੇਖੀ ਜਗਤ ਉਪਾਇਆ ਇੱਕ ਨਾਲ ਉਹ ਤੂੰ ਮਿਲ ਲੈ ਕਾਪਾ ਦੁੱਧ ਖਵਾਇਆ ਗੁਰ ਕਿਰਪਾ ਦੇ ਜਾਣਿਆ ਜਿੱਥੇ ਦੁੱਧ ਆ ਬੁਝਾਇਆ ਸਹਿਜੇ ਹੀ ਸੱਚ

ਸੰਸਾਰ ਤੋਂ ਅਮੇ ਸਾਧਨਾ ਮਾਰੀਐ ਜਿਹਾ ਕਲ ਕਲਣਾ ਤੇ ਬਿਹੋ ਨਾ ਉਪਚਾਰੀਐ ਐਸੀ ਕਲਣਾ ਖੇਡੀਏ ਜਿੱਤਰ ਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀ

ਨਾਇ ਲਏ ਪ੍ਰਸ਼ ਜਾਹੇ ਨਾਨਕ ਤੋ ਮੁਖੰਤਰ ਪਾਏ। ਜੁਜਮੇ ਜੋਰ ਛਲੇ ਚੰਦਰਾਵਲ ਕਾਨ ਕ੍ਰਿਸ਼ਨ ਜਾਦੁਮ ਭਇਆ ਪਾਰ ਜਤ ਗੁਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਬੇਤ ਅਥਰ ਬਨ ਹੁਆ ਨਾਇ ਖੁਦਾਈ ਅਲੋ ਭਇਆ।

ਜਿਨ ਕਾਰ ਉਪਦੇਸ਼ ਗਿਆਨ ਜਿੰਦੀ ਜਾਣ ਜਿੱਤਰੇ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵ ਨਜ਼ਾਰਿਆ ਸਤਿਗੁਰੂ ਹੈ ਬੋਝਤਾ ਬਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ।

ਸੋਏ ਜੇ ਆਵੇ ਅਸ ਕਰ ਜਾਏ ਨਾ ਸਿੱਖਿਤ ਫਲ ਫਿੱਕੇ ਫੁੱਲ ਵੱਕ ਵੱਕੇ ਕਮਨਾ ਆਵੇ ਪੱਤ

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਦੰ ਝੂਠ ਭੁੱਖਨ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ

ਖੁੜ ਕਪਟ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹੇ ਪੀੜੇ ਅੱਗੇ ਜਾਵਣਾ ਨੰਗਾ ਤੁਰਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਪਰੇ ਉਪਣ ਪਛੋਤਾਵਣਾ।

ਦਇਆ ਕਪਾਹ ਸੰਤੋਖ ਸੂਤ ਜਤ ਗੰਢੇ ਸਤ ਵਟ ਇਹ ਜਨੇਊ ਜੀ ਕਾਹੇ ਤਾਂ ਭਾਂਡੇ ਘੱਤ ਨਾਇਤ ਟੈ ਨਾ ਮਨ ਲੱਗੇ ਨਾ ਜਿਨਾ ਜਾਏ ਧਨ ਸੁਮਨ ਜਨਾਨੇ ਕਾ ਜੋ ਗਲ ਚਲੇ ਪਾਏ।

ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਲਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਪਾਵੇ ਸੋ ਕਰੇ ਮੁਣ ਚਿੰਦਿਆ ਸੋ ਫਲ ਪਾਏ ਸੀ ਤਾਂਤਰ ਕਹਿ ਪੈਂਦਾ ਜਾਏ ਸੀ ਤਾਂਤਰ

ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਉੜਿਆ ਭਰਪੂਰ ਮੱਥੇ ਟਿੱਕਾ ਤੀਰ ਧੋਤੀ ਕਾ ਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਰ ਵਸਤਰ ਪਹਿਰ ਹੋਵੇ ਪ੍ਰਵਾਨ ਮਿਲੇ ਸਥਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮੱਧ ਪਿੱਟੈ।

ਇੰਦਰ ਸਭ ਕੋ ਵੇਖ ਨਿਦਰ ਹੇਠ ਚਲਾਏਂਦਾ ਆਪੇ ਦੇਵੜੇ ਆਈ ਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੇ ਸਿਰੈ ਸਿਰ ਕੰਧੇ ਲਾਏਂਦਾ ਨਦਰੇ ਪੱਠੀ ਜੇ ਕਰੇ ਸੁਲਤਾਨਾ ਕਹੁ ਕਰਾਏਂਦਾ ਦਰਮੰਗਨ ਪੇਖ ਨਾ ਪਾਏਂਦਾ ਦਰਮੰਗਨ ਪੇਖ

0: ਵਸਤ ਸੰਜਾਣੀਏ ਪਿਤਰੀ ਚੁਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੁਮਿਲੈ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੂ ਸਰਨਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ।

ਤਰਾਲੇ ਪੌਣ ਵੇ ਘਰ ਕੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ ਸ਼ੀਰ ਕੰਦ ਮਣ ਪਾਉਂਦੇ ਹਰ ਪੁੱਜਣ ਨਾਹੀ ਹਾਰਿਆ ਘਰ ਪੁਰਮਾਸ਼ ਕਹਿ ਵਹਿ ਮਹਿਲਤ ਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਰਿਆਈ ਜੋ ਬਨਹਾਰ

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਤ੍ਰਿਆਈਆਂ ਚਾਂਦ ਸਪਾਲਾ ਤਾਂ ਮਨ ਵਸਾਈਆਂ ਕਰੁ ਕਮਸਤ ਕਤ ਤਰ ਵਿੱਚੋਂ ਮਰ ਕੱਢੀਆਂ ਵਰਿਆਈਆਂ।

ਹੋਰ ਸਭ ਕੋ ਆਖੇ ਆਪਣਾ ਚ ਨਹੀਂ ਸੋਚਣ ਕੱਢੀ ਐ ਕੀਤਾ ਕੋ ਆਪਣਾ ਆਪ ਹੀ ਲੇਖਾ ਸੰਦੀ ਐ ਜਰਣ ਨਹੀਂ ਐ ਜਗਤ ਕੈਦ ਗਰਭੰਡੀ ਐ ਬੰਦਾ ਕਿਸੇ ਨਾ ਆਖੀ ਐ ਭੜਕ ਰਿਹੋ ਬੁਝੀ ਐ ਮੁਰਖੇ ਨਾ ਲੁਝੀ ਐ।

ਪੌੜੀ ਆਪੇ ਹੀ ਕਰਨਾ ਕਿ ਉਹ ਗਲਾ ਪੇ ਹੀ ਤੇ ਤਾਰੀਐ ਦੇਖੇ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣੇ ਕੋ ਸਾਹਿਬ ਮਨੋ ਵਿਸਾਰੀ ਹੈ।

ਚਾਕਰ ਲੱਗੇ ਚਾਕਰੀ ਚੱਲੇ ਕਿਸਮੇ ਪਾਏ ਹੁਰਮਤ ਇਸ ਨੂੰ ਅਗਲੀ ਹੋ ਵਜੋ ਵੀ ਤੂੰ ਨਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਤੰਤਰ ਪਾਏ ਵਜੋ ਗਵਾਏ ਅਕਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਮ ਨਾ ਤਿਸ ਕਹੀਏ ਸਾਬਾਸ ਨਾਲ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

ਨਾਨਕ ਤਨ ਜਪਣੀ ਹਰਤਾ ਕੇ ਪਾਰਾਵਾਰ ਆਪ ਕਰਾਇ ਸਵਾਗਤੀ ਪ੍ਰਾਪ ਕਰਾਇ ਮਾਰਕ ਨ ਗਲੀ ਚਿੰਦੀ ਰੇਖ ਤਰੀ ਚੜੇ ਬਿਸਿਆਰ ਆਪ ਕਰਾਇ ਕਰੇ ਆਪੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆ ਫਿਰ

ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਆਓ ਪ੍ਰਥਮ ਸਾਰੀ ਸੰਗਤ ਦੂਰ ਨੇੜੇ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਬਖਸ਼ੋ ਅਸੀਸ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਹੋ ਜੁਗ ਅਟਲ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਓ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਸੇਈ ਸੁੰਦਰ ਸੋਹਣੇ, ਸੇਈ ਸੁੰਦਰ ਸੋਹਣੇ। ਹਰ ਇੱਕ ਬੰਦਾ ਕਹਿੰਦਾ ਜੀ ਮੇਰਾ ਸੁੰਦਰ ਸਰੂਪ ਹੋਵੇ, ਮੇਰਾ ਸੁਹੱਪਣ ਹੋਵੇ, ਪਰ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਉਹ ਸੋਹਣੇ ਨੇ, ਸੁਹੱਪਣ ਵਾਲੇ ਨੇ, ਜਿਨ੍ਹਾਂ ਦਾ ਜੀਵਨ ਗੁਰੂ ਸ਼ਬਦ ਦੁਆਰੇ ਸਵਾਰ ਲਿਆ ਹੈ। ਕਿੱਥੇ ਸਵਾਰਿਆ? ਬੈਠ ਕੇ ਸਾਧ ਸੰਗ ਜਿਨ ਬਹਿਣੇ, ਸਾਧ ਸੰਗ ਜਿਨ, ਸਾਧ ਸੰਗਤ ਵਿੱਚ ਜਿਹੜੇ ਬੈਠ ਗਏ ਨੇ, ਕੰਨਾਂ ਦੁਆਰੇ ਅੰਮ੍ਰਿਤ ਬਾਣੀ ਸਰਵਣ ਕਰਦੇ ਨੇ, ਨੇਤਰਾਂ ਦੁਆਰੇ ਗੁਰੂ ਦੇ ਦੀਦਾਰ ਕਰਦੇ ਨੇ, ਉਹ ਸੁੰਦਰ ਨੇ, ਸੇਈ ਸੁੰਦਰ ਸੋਹਣੇ। ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸਣਜਿਆ, ਸੇਈ ਗੰਭੀਰ ਅਪਾਰ ਜੀਓ। ਮੇਰੇ ਗਰੀਬ ਨਿਵਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਧਨ ਨੂੰ ਇਕੱਠਾ ਕਰ ਲਿਆ ਉਹ ਸੁੰਦਰ ਨੇ। ਅਗਰ ਨਾਮ ਧਨ ਨਹੀਂ ਹੈ, ਸਾਧ ਸੰਗਤ ਦੀ ਪ੍ਰਾਪਤੀ ਨਹੀਂ ਹੈ, ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਪ੍ਰਾਣੀ ਕੋਲ ਪੰਜ ਅਮੋਲਕ ਵਸਤੂਆਂ ਹੋਣ, ਅਮੋਲਕ ਬਹੁਤ ਕੀਮਤੀ ਹੋਣ, ਦੁਰਲੱਭ ਹੋਣ, ਪਰ ਜੇ ਗੁਰੂ ਨਾਲ ਪ੍ਰੀਤੀ ਨਹੀਂ ਹੈ, ਸਾਧ ਸੰਗਤ ਨਾਲ ਪ੍ਰੀਤੀ ਨਹੀਂ ਹੈ, ਨਾਮ ਨਾਲ ਪ੍ਰੀਤੀ ਨਹੀਂ ਹੈ, ਧਿਆਨ ਦਿਓ ਹਾਂਜੀ, ਤਾਂ ਸਾਹਿਬ ਕਹਿੰਦੇ ਉਹ ਮ੍ਰਿਤਕ ਹੈ, ਮੁਰਦਾ ਹੈ, ਮੁਰਦਾ ਹੈ, ਹੈ ਤੇ ਜਿਉਂਦਾ। ਪੰਜ ਵਸਤੂ ਚੀਜ਼ਾਂ ਕੋਲ ਵੀ ਨੇ, ਅਮੋਲਕ ਨੇ। ਤੁਹਾਡੀ ਸੁਰਤ ਵਿੱਚ ਇੱਕ ਗੱਲ ਚੱਲ ਪਈ, ਉਹ ਪੰਜ ਕਿਹੜੀਆਂ ਨੇ? ਆਖੋ ਸਤਨਾਮ ਸ਼੍ਰੀ, ਉਹ ਪੰਜ ਕਿਹੜੀਆਂ ਨੇ? ਤੁਹਾਡੇ ਸੁਰਤ ਵਿੱਚ ਇਹ ਬਾਤ ਤੁਰ ਪਈ ਹੈ। ਤਾਂ ਮਹਾਰਾਜ ਕਹਿੰਦੇ ਨੇ ਅਤ ਸੁੰਦਰ, ਅਤ ਅਤ ਬੋਲਾ, ਅਤ ਤੋਂ ਭਾਵ ਬਹੁਤਾ ਜ਼ਿਆਦਾ ਸੁਹੱਪਣ ਵਾਲਾ ਹੋਵੇ, ਆਪਣੇ ਬਹੁਤੇ ਸਰੀਰ ਨੂੰ ਸ਼ਿੰਗਾਰਿਆ ਹੋਵੇ, ਕਵੇ ਜੀ ਮੇਰੇ ਵਰਗਾ ਸੁੰਦਰ ਕੋਈ ਨਹੀਂ। ਅਤ ਅਤ ਬੋਲਾ ਬਹੁਤ, ਅਤ ਸੁੰਦਰ ਪਹਿਲਾ ਹੋ ਗਿਆ ਜੀ। ਕੁਲੀਨ, ਕੱਕੇ ਨੂੰ ਔਂਕੜ, ਲਾਲੇ ਨੂੰ ਬਿਹਾ ਬਿਹਾਰੀ, ਨੰਨਾ ਕੁਲੀਨ, ਕੁਲੀਨ ਕਹਿੰਦੇ ਉੱਚੀ, ਕੁੱਲ ਵਾਲਾ ਕਹਿੰਦਾ ਮੇਰੀ ਕੁੱਲ ਬੜੀ ਉੱਚੀ ਹੈ, ਮੇਰੀ ਜਾਤ ਗੋਤ ਬੜੀ ਉੱਚੀ ਹੈ। ਕਿੰਨੇ ਹੋ ਗਏ? ਦੋ। ਪਹਿਲਾ ਕੀ ਸੀ? ਸੁੰਦਰ। ਦੂਜਾ ਕੀ ਹੈ? ਉੱਚੀ ਕੁੱਲ। ਤੇ ਤੀਜਾ ਬੋਲ ਹੈ ਚਤੁਰ, ਫਿਰ ਵਾਕਾਂ ਕਰਕੇ ਗੱਲਾਂ ਬਾਤਾਂ ਵੀ ਕਰਨੀਆਂ ਜਾਣਦਾ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਸਿਆਣਾ ਵੀ ਹੋਵੇ, ਚਤੁਰ ਵਾਕਾਂ ਕਰਕੇ ਗੱਲ ਬਾਤ ਕਰਨ ਦਾ ਸੁਚੱਜਾ ਢੰਗ ਵੀ ਕੋਲ ਹੋਵੇ, ਚਤੁਰ, ਵਾਹਿਗੁਰੂ। ਤੇ ਚੌਥਾ ਕੀ ਹੈ? ਮੁੱਖ ਗਿਆਨੀ, ਮੰਗਾ ਮੰਗਾ ਮੁੱਖ ਗਿਆਨੀ, ਤੇ ਮੂੰਹ ਤੋਂ ਗਿਆਨ ਵਾਲੀਆਂ ਗੱਲਾਂ ਵੀ ਕਰਦਾ ਹੋਵੇ। ਇਹ ਚਾਰ ਆ ਗਏ ਨਾ ਜੀ, ਪਹਿਲਾ ਹੈ ਸੁੰਦਰ, ਦੂਜੀ ਹੈ ਉੱਚੀ ਕੁੱਲ, ਤੀਜਾ ਹੈ ਚਤੁਰ, ਤੇ ਚੌਥਾ ਮੁੱਖ ਦਾ ਗਿਆਨੀ ਵੀ ਹੋਵੇ, ਤੇ ਪੰਜਵਾਂ ਮਹਾਰਾਜ ਕਿਰਪਾਲੂ ਜੀ ਕਹਿੰਦੇ ਧਨਵੰਤ। ਧਨਵੰਤ ਤੋਂ ਭਾਵ ਚਾਰ ਕੌਡੀਆਂ ਵੀ ਕੋਲ ਹੋਵੇ, ਬੈਂਕ ਬੈਲੈਂਸ ਵੀ ਕੋਲ ਹੈ, ਮਾਇਆ ਵੀ ਕੋਲ ਹੈ, ਪੰਜ ਚੀਜ਼ਾਂ ਕੋਲ ਨੇ। ਵੇਖੋ, ਸੁੰਦਰ ਵੀ ਹੈ, ਉੱਚੀ ਕੁੱਲ ਵੀ ਹੈ, ਚਤੁਰ ਵੀ ਹੈ, ਮੁੱਖ ਦਾ ਗਿਆਨੀ ਵੀ ਹੈ, ਧਨਵੰਤ ਵੀ ਹੈ। ਤਾਂ ਗੁਰੂ ਅਰਜਨ

ਪ੍ਰੇਮ ਨਹੀਂ ਹੈ, ਸੰਗਤ ਨਾਲ ਪ੍ਰੇਮ ਨਹੀਂ ਹੈ, ਤਾਂ ਉਹਨੂੰ ਕੀ ਕਹਿ ਦਈਏ ਜੀ? ਬੋਲੋ। ਹਾਂਜੀ, ਸੰਗ ਗਏ ਜੇ ਮੁਰਦਾ ਕਹਿ ਦਈਏ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਤੇ ਫਿਰ ਸਾਨੂੰ ਕਹਿਣ ਲੱਗਿਆ ਸੰਗ ਕਾਹਦੀ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕ ਜੇ ਪ੍ਰੀਤ ਨਾਹੀ ਭਗਵੰਤ। ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ। ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ ਉਹ ਤੁਹਾਡੇ ਵਰਗੇ ਗੁਰਸਿੱਖ ਮਾਈ ਭਾਈ ਰੋਜ਼ਾਨਾ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਹਜ਼ੂਰੀ ਅੰਦਰ ਰੋਜ਼ਾਨਾ ਜੁੜ ਜਾਂਦੇ ਹੋ, ਗੁਰੂ ਕੀ ਕਿਰਪਾ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਗੁਰੂ ਕੇ ਕੀਰਤਨੀਆਂ ਨੇ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਗੁਰਸੰਗਤ ਜੀ ਆਪ ਜੀਆਂ ਨੂੰ ਸਰਵਣ ਕਰਵਾ ਦਿੱਤਾ ਹੈ। ਗੁਰੂ ਘਰ ਦਾ ਨੇਮ ਹੈ, ਰੋਜ਼ਾਨਾ ਲੜੀਵਾਰ ਕਥਾ ਚੱਲਦੀ ਹੈ, ਅੰਮ੍ਰਿਤ ਬਚਨ ਸੁਖਮਣੀ ਸੁਖ ਅੰਮ੍ਰਿਤ, ਪ੍ਰਭ ਨਾਮ ਭਗਤ ਜਣਾ ਕੈ ਮਨ ਬਿਸ਼ਰਾਮ। ਮਨ ਦਾ ਟਿਕਾ ਵਾਸਤੇ ਅੰਮ੍ਰਿਤ ਬਾਣੀ ਦੇ ਜਾਪ ਚੱਲ ਰਹੇ ਨੇ। ਤਿੰਨ ਪੌੜੀਆਂ ਸੱਤਵੀਂ ਅਸ਼ਟਪਦੀ ਦੀਆਂ ਹੋ ਚੁੱਕੀਆਂ ਨੇ। ਆ ਚੌਥੇ ਪਦੇ ਵਿੱਚ ਮੇਰੇ ਗਰੀਬ ਨਿਵਾਜ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ ਜੀ, ਸਾਂਝ ਕਰੀਏ।

ਸਾਰੀ ਸੰਗਤ ਸਹਿਜ ਵਿੱਚ ਆਖੋ ਸਤਨਾਮ ਸ਼੍ਰੀ। ਗਰੀਬ ਨਿਵਾਜ ਜੀ ਕਿਰਪਾ ਕਰਦੇ ਸਾਧ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਭਲੇ ਪੁਰਸ਼ਾਂ ਦੀ ਸੰਗਤ, ਨਾਮ ਜਪਣ ਵਾਲਿਆਂ ਦੀ ਸਾਧ ਸੰਗਤ ਵਿੱਚ ਬੈਠ ਕੇ ਸੱਤ ਦੀ ਵਿਚਾਰ ਕਰਨੀ। ਸਾਧ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਇੱਥੇ ਸਹਿਜੇ ਸਹਿਜੇ ਮਨ ਸਾਧਿਆ ਜਾ ਰਿਹਾ ਹੈ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸੱਤ ਸੰਗਤ ਕਰਨੀ, ਭਾਵ ਕਿ ਸੱਤ ਦੀ ਸ਼ਬਦ ਦੀ ਵਿਚਾਰ ਕਰਨੀ। ਉਹਨੂੰ ਸੱਤ ਸੰਗਤ ਕਹਿ ਦਿੰਦੇ, ਸਾਧ ਉਹਨੂੰ ਕਹਿੰਦੇ ਨੇ ਜਿਹੜਾ ਮਨ ਨੂੰ ਸਾਧਿਆ ਹੈ, ਮਨ ਵੱਲੇ ਵੇਖਦਾ ਹੈ। ਤੇ ਅੱਜ ਉਹੀ ਬੋਲ ਆਏ ਨੇ ਵੀ ਸਾਧ ਸੰਗਤ ਕਰਦਿਆਂ ਕਰਦਿਆਂ ਨਾ ਕਬੂ ਧਾਵੈ, ਮਨ ਜਿਹੜਾ ਹੈ ਦੌੜਨੋਂ ਸਹਿਜੇ ਸਹਿਜੇ ਟੱਕ ਜਾਂਦਾ, ਰੁਕ ਜਾਂਦਾ ਹੈ। ਜਿਹਨੂੰ ਗਰੀਬ ਬਨਵਾਸ ਜੀ ਕਹਿੰਦੇ, ਕਾਇਆ ਨਗਰ ਬਾਲਕ ਇੱਕ ਵਸਿਆ, ਖਿੰਨ ਪਲ ਥਿਰ ਨਾ ਰਹਾਈ, ਅਨਕ ਜਤਨ ਉਪਾਵ ਕਰ ਥਾਕੇ ਬਾਰੰਗ ਬਾਰ ਭਰਮਾਈ, ਮੇਰੇ ਰਾਮ ਬਾਲਕ ਇਕਤ ਘਰ ਆਣ। ਜਿਵੇਂ ਇੱਕ ਛੋਟਾ ਜਿਹਾ ਬਾਲਕਾ ਹੈ, ਮਾਂ ਨੇ ਕਿਧਰੇ ਕੁੱਛੜ ਚੁੱਕਿਆ ਹੋਵੇ, ਢਾਕੇ ਲਾਇਆ ਹੋਵੇ, ਤੇ ਉਹ ਜਦੋਂ ਜਿੱਦੇ ਪੈ ਜਾਂਦਾ ਹੈ, ਉਹ ਫਿਰ ਅੱਡੀਆਂ ਮਾਂ ਦੇ ਮਾਰਦਾ ਪੇਟ ਦੇ ਉੱਤੇ, ਕਹਿੰਦਾ ਛੱਡ ਦੇ ਜਿੱਦੇ ਜੋ ਪੈ ਗਿਆ। ਮਹਾਰਾਜ ਕਹਿੰਦੇ, ਮਨ ਜਿਹੜਾ ਬਾਲਕ ਵਰਗਾ ਬੜਾ ਜਿੱਦ ਪੈ ਜਾਂਦਾ ਹੈ, ਜਦੋਂ ਦੇਦ ਵਿੱਚ ਪੈ ਜਾਂਦਾ ਕਹਿੰਦਾ ਮੈਂ ਜੋ ਕਹਿ ਰਿਹਾ ਉਹ ਠੀਕ ਹੈ, ਬਾਕੀ ਸਾਰੇ ਹੀ ਗਲਤ ਹੈ। ਕਾਇਆ ਨਗਰ ਬਾਲਕ ਇੱਕ ਵਸਿਆ, ਖਿੰਨ ਪਲ ਥਿਰ ਨਾ ਰਹਾਈ, ਇੱਕ ਛਿਨ ਮਾਤਰ ਵੀ ਟਿਕਦਾ ਨਹੀਂ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਭਾਈਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਹਾਂਜੀ ਚਾਰੇ ਕੁੰਡਾਂ ਭਾਲੇ ਟਿਕਦਾ ਕਿੱਥੇ, ਦੌੜਦਾ ਜਿਵੇਂ ਦੀਵੇ ਦੀ ਲਾਟ ਏਦਾਂ ਡਗਮਗ ਡਗਮਗ ਡਗਮਗ ਕਰਦੀ ਹੈ ਨਾ, ਮਨ ਦੀ ਤੇਜ ਰਫਤਾਰ ਉਸ ਨਾਲੋਂ ਜ਼ਿਆਦੀ ਹੈ, ਉਸ ਨਾਲੋਂ ਜ਼ਿਆਦੀ ਰਫਤਾਰ ਹੈ। ਅਸੰਗਤ ਵਿੱਚ ਬੈਠਿਆਂ ਬੈਠਿਆਂ ਸੈਰ ਸਪੱਟੇ ਕਰ ਆਉਂਦਾ ਜੇ। ਕਾਹਿਆ ਨਗਰ ਬਾਲਕ ਇੱਕ ਵਸਿਆ, ਖਿੰਨ ਪਲ ਥਿਰ ਨਾ ਰਹਾਈ, ਅਨੇਕ ਯਤਨ ਅਨੇਕਾਂ ਯਤਨ ਕੀਤੇ ਜਾਣ ਉਪਾਵ, ਅਨੇਕਾਂ ਤਰੀਕੇ ਢੰਗ ਵਰਤੇ ਜਾਣ, ਕਰ ਥੱਕੇ ਥੱਕ ਗਏ ਬਾਰੰਗ ਬਾਰ ਭਰਮਾਈ, ਬਾਰ ਬਾਰ ਭਰਮਦਾ ਹੈ। ਗੁਰੂ ਅੱਗੇ ਬੇਨਤੀ ਹੈ, ਮੇਰੇ ਰਾਮ ਹੇ ਮੇਰੇ ਰਮੇ ਹੋਏ ਰਾਮ ਜੀ, ਬਾਲਕ ਇਕਤ ਘਰ ਆਣ। ਇਹ ਜਿਹੜਾ ਮਨ ਰੂਪੀ ਬਾਲਕ ਆ ਸਹਿਜ ਘਰ ਵਿੱਚ ਬੈਠ ਜਾਵੇ ਤਾਂ ਸਹਿਜ ਘਰ ਵਿੱਚ ਬੈਠਣ ਦੀ ਆਦਤ ਕੇਵਲ ਗੁਰੂ ਦੀ ਸੰਗਤ ਵਿੱਚ ਆ ਜਾਵੇਗੀ। ਤੁਹਾਨੂੰ ਯਾਦ ਆ ਜਾਣਾ, ਮੇਰੇ ਖਿਆਲ ਮੈਂ ਡੇਢ ਕੁ ਹਫ਼ਤਾ ਪਹਿਲਾਂ ਇੱਕ ਤੁਹਾਨੂੰ ਕਬਿੱਤ ਸੁਣਾਇਆ ਸੀ ਭਾਈ ਗੁਰਦਾਸ ਸਾਹਿਬ ਜੀ ਦਾ, ਉਹਦੇ ਨਾਲ ਦੇ ਅੱਜ ਮੈਂ ਇੱਕ ਕਬਿੱਤ ਹੋਰ ਸੁਣਾਵਾਂਗਾ ਤੁਹਾਡੀ ਯਾਦ ਵਿੱਚ ਸੁਰਤ ਵਿੱਚ ਲਿਆਉਣ ਵਾਸਤੇ। ਉਸ ਕਬਿੱਤ ਨੂੰ ਸਿਰਫ ਮੈਂ ਪਾਠ ਰੂਪ ਮੂਲ ਵਿੱਚ ਤੁਹਾਨੂੰ ਸਰਵਣ ਕਰਵਾ ਦੇਣਾ, ਸਿਰਫ ਥੋੜੇ ਜਿਹੇ ਅਰਥ ਕਰਾਂਗਾ। ਮਨ ਇੱਕ ਪੰਛੀ ਦੀ ਤਰ੍ਹਾਂ ਹੈ, ਜਦੋਂ ਸ਼ਿਕਾਰੀ ਪਕੜਦਾ ਹੈ ਉਹਨੂੰ ਪਿੰਜਰੇ ਵਿੱਚ ਕੈਦ ਕਰ ਦਿੰਦਾ ਹੈ, ਜਦੋਂ ਪਿੰਜਰੇ ਚ ਕੈਦ ਕਰਦਾ ਉਡਾਰੀਆਂ ਜਾਦੀਆਂ ਮਾਰਨ ਦੀ ਕੋਸ਼ਿਸ਼ ਕਰਦਾ, ਖਰੋਧ ਬੜਾ ਕਰਦਾ, ਪਰ ਸਹਿਜੇ ਸਹਿਜੇ ਟਿਕ ਜਾਂਦਾ ਹੈ। ਮਨ ਇੱਕ ਹਾਥੀ ਵਰਗਾ ਹੈ, ਸਹਿਜੇ ਸਹਿਜੇ ਮੁਹਾਵਦੇ ਕੁੰਡੇ ਦੀ ਤਰ੍ਹਾਂ ਕਾਬੂ ਆ ਜਾਂਦਾ, ਉਹਦੇ ਇਸ਼ਾਰੇ ਨਾਲ ਚੱਲਦਾ ਹੈ। ਮਨ ਇੱਕ ਸਪਰੀਲੇ ਨਾਗ ਵਰਗਾ ਹੈ, ਜ਼ਹਿਰ ਸੱਪ ਵਰਗਾ ਹੈ, ਪਰ ਜਿਹੜਾ ਬੀਨ ਵਜਾਉਣ ਵਾਲਾ ਜਿਹਨੂੰ ਤੁਸੀਂ ਕਹਿੰਦੇ ਸੀ ਜੋਗੀ ਆਇਆ, ਉਹ ਬੀਨ ਵਜਾਉਂਦਾ ਹੈ, ਪਟਾਰੀ ਵਿੱਚ ਪਾ ਕੇ ਲੋਕਾਂ ਨੂੰ ਦਿਖਾ ਦਿਖਾ ਕੇ ਰੋਜੀ ਕਰਦਾ ਹੈ। ਮਨ ਜ਼ਹਿਰੀਲਾ ਨਾਗ ਵਰਗਾ ਹੈ, ਸਰਪ ਵਰਗਾ ਹੈ, ਤਾਂ ਪੰਛੀ ਵਰਗਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਜੈਸੇ ਪੰਛੀ, ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ਚਾਰੀ, ਜਾਰੀ ਡਾਰ ਪਿੰਜਰ ਮੈਂ ਰਾਖੀਅਤ ਆਣਕੈ, ਜੈਸੇ ਗਜ ਰਾਜ ਹਾਥੀ, ਜੈਸੇ ਗਜ ਰਾਜ ਗਹਿ ਬਰ ਬਨ ਮੇ ਮਦੋਣ, ਬਸ ਹੋਏ ਮਹਾਵਤ ਕੈ ਅੰਕ ਸਹਿ ਮਾਣਕੈ। ਤੀਜਾ ਬੋਲ, ਜੈਸੇ ਬਿਖਿਆ ਤਾਰ ਬੇਖਮ ਬਿਲ ਮੈਂ ਪਤਾਲ, ਬਿਖਿਆ ਤਾਰ ਸੱਪ, ਬਿਖਿਆ ਤਾਰ ਬੇਖਮ ਬਿਲ ਬਿਲ ਖੁੱਡ, ਬਿਲ ਮੈਂ ਪਤਾਲ, ਗਹਿ ਸਾਪ ਹੇਰਾ ਤਾਹੇ ਮੰਤਰ ਕੀ ਕਾਣਕੈ, ਤੈਸੇ ਤਰ ਭਵਨ ਭਰਮਤ ਚੰਚਲ ਚਿੱਤ, ਨਿਹਚਲ ਹੋਤ ਮਤ ਸਤਿਗੁਰ ਗਿਆਨਕੈ। ਤੇਵੇਂ ਮਨ ਦੌੜਦਾ ਗੁਰੂ ਸੰਗਤ ਵਿੱਚ ਆ ਕੇ, ਗੁਰੂ ਦੇ ਸ਼ਬਦ ਦੇ ਮੰਤਰ ਦੁਆਰੇ ਜਿਵੇਂ ਪ੍ਰਤੱਖ ਮੰਤਰ ਨਾਲ ਸੱਪ ਵਸ ਆ ਜਾਂਦਾ। ਗੁਰੂ ਦਾ ਮੰਤਰ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਮੰਤਰ ਹੈ ਜਪ ਹੋਮੈ ਕੋਈ, ਮੂਲ ਮੰਤਰ ਹੈ ਮਾਲਾ ਮੰਤਰ ਜਪ ਸਾਹਿਬ ਹੈ। ਸਾਹਿਬ ਜੀ ਕਹਿੰਦੇ ਜਪਦਿਆਂ ਜਪਦਿਆਂ ਫਿਰ ਇਸ ਮੰਤਰ ਦੇ ਨਾਲ ਟਿਕ ਜਾਂਦਾ ਹੈ। ਕਬੀਰ ਸਾਹਿਬ ਜੀ ਦੇ ਬੋਲ ਨੇ ਜੀ, ਮੰਮਾ ਮਨਸਿਓ ਕਾਜ ਹੈ,
ਮੰਮੇ ਅੱਖਰ ਦੁਆਰੇ ਕਬੀਰ ਸਾਹਿਬ ਜੀ ਕਹਿੰਦੇ ਵੀ ਤੇਰਾ ਮਨ ਦੇ ਨਾਲ ਬਹੁਤ ਵੱਡਾ ਕੰਮ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ ਇਹਦੀ ਸਾਧਨਾ ਕਰੇਗਾ ਤੇ ਤੇਰੇ ਜੀਵਨ ਵਿੱਚ ਕਾਮਯਾਬੀ ਆ ਜਾਵੇਗੀ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ। ਤੁਸੀਂ ਸਿਆਣੇ ਬੈਠੇ ਹੋ, ਮਨ ਵਰਗਾ ਕੋਈ ਸੱਜਣ ਨਹੀਂ ਜੇ, ਮਨ ਵਰਗਾ ਕੋਈ ਮਿੱਤਰ ਦੋਸਤ ਨਹੀਂ ਹੈ। ਤੁਹਾਡਾ ਕਿੰਨਾ ਪਿਆਰਾ ਮਿੱਤਰ ਦੋਸਤ ਹੋਵੇ, ਹਾਂਜੀ, ਤੁਹਾਨੂੰ ਉਹ ਇਹ ਗੱਲ ਕਵੇ ਵੀ ਭਾਈ ਆਹ ਕੰਮ ਜਿਹੜਾ ਏਦਾਂ ਕਰ, ਤੂੰ ਦਿਮਾਗ ਨਾਲ ਸੁਰਤ ਨਾਲ ਸੁਣ ਵੀ ਲਈਏ, ਸਾਰਾ ਕੁਝ ਸੁਣ ਲਿਆ ਤੇ ਫਿਰ ਅਸੀਂ ਉਹਨੂੰ ਸਹੀ ਜੇ ਜੇ ਕਹਿੰਦੇ ਹਾਂ ਭਰਾਵਾ ਜਰਾ ਕੁ ਬਾਅਦ ਮੈਂ ਤੈਨੂੰ ਦੱਸਾਂਗਾ, ਜਰਾ ਕੁ ਬਾਅਦ ਸ਼ਾਮ ਨੂੰ ਤੈਨੂੰ ਦੱਸਾਂਗਾ, ਕਹਿੰਦੇ ਨੇ ਨਾ ਕੱਲ ਨੂੰ ਤੈਨੂੰ ਦੱਸਾਂਗਾ। ਉਹ ਕਿਹਦੇ ਨਾਲ ਸਲਾਹ ਕਰਨੀ ਹੈ? ਉਹ ਜਿਹੜੇ ਅੰਦਰ ਸੰਕਲਪ ਵਿਕਲਪ ਰੱਬ ਨੇ ਪੈਦਾ ਕੀਤੇ ਨੇ, ਮਨ ਕੋਈ ਬਾਹਰੋਂ ਥੋੜੀ ਆਇਆ ਹੈ, ਹੈ ਤੇ ਮਾਸ ਦਾ ਅੰਦਰ ਦੇ ਟੁਕੜੇ ਹੀ ਹੈ ਨਾ ਜਿਹੜੇ ਸੰਕਲਪ ਵੱਲ ਚੱਲ ਰਹੇ ਨੇ, ਉਹਨੂੰ ਮਨ ਕਹਿ ਦਿੰਦੇ ਨੇ। ਸੱਤ ਚਿੱਤ ਬੁੱਧ ਜਿਹੜੀ ਹੈ ਇਹਨੂੰ ਮਨ ਕਹਿ ਦਿੰਦੇ ਨੇ। ਉਹ ਖੈਰ ਸਲਾਹ ਕਰਦਾ, ਮਨ ਵਰਗਾ ਮਿੱਤਰ ਕੋਈ ਨਹੀਂ ਹੈ ਤੇ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੈ ਜਿਹੜਾ ਨੂੰ ਭੈੜੇ ਪਾਸੇ ਲੈ ਕੇ ਤੁਰ ਜਾਂਦਾ ਹੈ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ। ਇਹੋ ਮਨ ਸਕਤੀ, ਸਕਤੀ ਕੀ ਆ? ਮਾਇਆ। ਜਦੋਂ ਇਹ ਮਾਇਆ ਨਾਲ ਮਿਲ ਜਾਂਦਾ ਜੇ ਨਾ ਗੁਰਮੁਖੋ, ਤੇ ਮਾਇਆ ਦਾ ਰੂਪ ਹੋ ਜਾਂਦਾ ਜੇ, ਤੇ ਜਦੋਂ ਰੱਬ ਦੇ ਸ਼ਬਦ ਨਾਲ ਮਿਲ ਜਾਵੇ ਤੇ ਫਿਰ ਸ਼ਬਦ ਦਾ ਰੂਪ ਹੋ ਜਾਂਦਾ। ਇਹੋ ਮਨ ਸਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਹੈ ਕਾਹਦਾ? ਪੰਜਾਂ ਤੱਤਾਂ ਦਾ ਸਰੀਰ ਹੈ ਤੇ ਸਰੀਰ ਦੇ ਵਿੱਚ ਹੀ ਜਿਹੜੇ ਸੰਕਲਪ ਚੱਲ ਰਹੇ ਉਹਦਾ ਨਾਮ ਮਨ ਕਹਿ ਦਿੱਤਾ ਹੈ। ਇਹੋ ਮਨ ਸਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇਹੋ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੇ ਕਹੇ। ਇੱਧਰ ਸੰਸਾਰ ਵੱਲੋਂ ਉਲਟਾ ਕੇ ਤੇ ਗੁਰੂ ਨਾਲ ਜੋੜ ਲਵੇ ਤਾਂ ਕਬੀਰ ਸਾਹਿਬ ਜੀ ਕਹਿੰਦੇ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ। ਗੁਰਮੁਖ ਜਿਹੜੇ ਨੇ ਸੰਗਤ ਵਿੱਚ ਬੈਠ ਕੇ ਸਰੀਰ ਵਿੱਚ ਜਿਹੜੇ ਸੰਕਲਪ ਚੱਲਦੇ ਨੇ ਉਹਨਾਂ ਵੱਲੇ ਵੇਖਦੇ ਨੇ ਇਸ ਮਨ ਨੂੰ। ਬੜੇ ਬੜੇ ਸਿੱਧ ਲੋਕ, ਸਿੱਧ ਸਾਧਕ ਲੋਕ ਹੋਏ ਨੇ ਪਰ ਵੇਖ ਨਹੀਂ ਸਕੇ। ਇਸ ਤਨ ਮੈਂ ਮਨ ਕੋ ਸ਼ਬਦ ਆਇਆ, ਕੋਈ ਵਿਰਲਾ ਹੈ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹੋਮੈ ਸੋਖੈ, ਸਿੱਧ ਸਾਧਕ ਮੋੜ ਧਾਰੀ ਰਹੇ ਲੇਵਲਾਏ। ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਕਹਿੰਦੇ ਬੜੇ ਯਤਨ ਕਰਦੇ ਰਹੇ ਨੇ ਪਰ ਦੱਸਿਆ ਹੀ ਨਹੀਂ ਹੈ। ਇਹ ਤੇ ਕੇਵਲ ਗੁਰੂ ਦਿਖਾਉਂਦਾ ਹੈ ਨਾ। ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਮਨ ਪ੍ਰਥਾ ਬੇਅੰਤ ਬਾਣੀ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਸੋਰਠ ਰਾਗ ਦੇ ਅੰਮ੍ਰਿਤ ਬਚਨ ਨੇ ਗਰੀਬ ਨਿਵਾਜ ਜੀ ਕਹਿੰਦੇ ਮਾਈ ਮਨ ਮੇਰੋ ਬਸ ਨਾਹੇ। ਮਾਈ ਹੇ ਭਾਈ ਮੇਰਾ ਮਨ ਵਸ ਨਹੀਂ ਆਉਂਦਾ। ਕੀ ਕਰਦਾ ਹੈ? ਨਿਸ ਬਾਸੁਰ ਬੇਖੀਅਨ ਕੋ ਧਾਵਤ, ਕਿਹੇ ਬਿਦ ਰੋਕੋ ਤਾਹੇ। ਨਿਸ ਰਾਤ, ਬਾਸੁਰ ਦਿਨ, ਬਿਖੀਅਨ ਕੋ ਧਾਵਤ, ਵਿਸ਼ਿਆਂ ਵਕਾਰਾਂ ਪਦਾਰਥਾਂ ਵੱਲੇ ਦੌੜ ਲੱਗੀ ਹੈ, ਕਿਹੇ ਬਿਦ ਰੋਕੋ ਤਾਹੇ। ਕਿਹੜੇ ਤਰੀਕੇ ਨਾਲ ਇਹਨੂੰ ਰੋਕਿਆ ਜਾਵੇ, ਕਿਵੇਂ ਇਹਦੇ ਅੱਗੇ ਨੱਕਾ ਲਾਇਆ ਜਾਵੇ, ਕਿਵੇਂ ਇਹਨੂੰ ਬੰਨ ਲਾਇਆ ਜਾਵੇ, ਕੇ ਬਿਦ ਰੋਕੋ ਤਾਂ ਹੀ। ਫਿਰ ਇੱਥੇ ਤੱਕ ਬਸ ਨਹੀਂ ਹੈ, ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾਹੀਐ ਬਸਾਵੈ, ਪਰ ਤਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਰਾਵੈ। ਸਾਹਿਬ ਜੀ ਕਹਿੰਦੇ ਮਦ ਮਾਇਆ ਕੇ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨ, ਘਾਟੀ ਮਾਹੇ ਨਿਰੰਜਨ। ਘੱਟ ਦੇ ਵਿੱਚ ਮੇਰਾ ਵਾਹਿਗੁਰੂ ਨੂੰ ਬਾਹਰ ਲੱਭਦਾ ਹੈ। ਤੇ ਅੰਤ ਵਿੱਚ ਜਾ ਕੇ ਬੋਲ ਸਾਹਿਬਾਂ ਨੇ ਕਹੇ ਨੇ ਜਬ ਹੀ ਸਰਨ ਸਾਧ ਕੀ ਆਇਓ, ਸਾਧ ਕੇ ਸੰਗਣਾ ਕਬ ਹੋਤਾਵੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਰਿਜ਼ਲਟ ਕੱਢ ਦਿੱਤਾ ਹੈ, ਜਬ ਹੀ ਸਰਨ ਸਾਧ ਕੀ ਆਇਓ। ਜਦੋਂ ਸਾਧ ਸੰਗਤ ਦੀ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਤੇ ਇਹਦਾ ਟਕਾ ਬਣ ਗਿਆ। ਪਾਤਸ਼ਾਹ ਜੀ ਕਹਿੰਦੇ ਦੁਰਮਤ ਸਗਲ ਬਿਨਾਸੀ। ਫਿਰ ਉਸ ਵੇਲੇ ਖੋਟੀ ਮਤ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਹ ਸਾਧ ਸੰਗਤ ਦੀ ਵੱਡੀ ਕਿਰਪਾ ਹੁੰਦੀ ਹੈ। ਪਰਸੋਂ ਇੱਕ ਬਚਨ ਆਖਿਆ ਸੀ, ਸਤ ਸੰਗਤ ਸਾਧ ਪਾਈ ਵਡ ਭਾਗੀ,
ਮਨ ਚਲ ਤੋ ਭਯੋ ਅਰੂੜਾ, ਅਰੂੜੇ ਦਾ ਅਰਥ ਹੈ ਖਲੋ ਜਾਣਾ, ਠਹਿਰ ਜਾਣਾ। ਇੱਕ ਕਵਿਤ ਮੈਂ ਤੁਹਾਡੇ ਨਾਲ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਹੋਰ ਸਾਂਝਾ ਕਰਨਾ ਹੈ, ਮਨ ਦਾ ਸਹਿਜੇ ਸਹਿਜੇ ਟਕਾਅ ਬਣੇ। ਕੋਈ ਬੰਦਾ, ਹਾਂਜੀ, ਲਿਖਾਰੀ, ਜਿਵੇਂ ਸਾਡੇ ਬਹੁਤ ਸਤਿਕਾਰਯੋਗ ਭਾਈ ਅਰਵਿੰਦਰ ਸਿੰਘ ਜੀ ਲਿਖਾਰੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ, ਜਿਨ੍ਹਾਂ ਨੇ ਉਹਨੂੰ ਪਤਾ ਲੱਗਾ ਲਿਖਿਆ ਹੈ। ਬੜੀ ਇਕਾਗਰਤਾ ਨਾਲ ਬਾਣੀ ਲਿਖੀ ਜਾਂਦੀ ਹੈ, ਬਹੁਤ ਜ਼ਿਆਦਾ ਇਕਾਗਰਤਾ ਬਣੇ ਤਾਂ ਬਾਣੀ ਲਿਖੀ ਜਾਂਦੀ ਹੈ, ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੁਰੂ ਦੀ ਕਿਰਪਾ ਹੈ। ਇੱਕ ਛੋਟਾ ਜਿਹਾ ਕਾਵਿ ਰਚਨਾ ਰਚਣ ਵਾਲਾ, ਉਹਨਾਂ ਦੀ ਬਾਤ ਤਾਂ ਬਹੁਤ ਉੱਪਰ ਹੈ, ਇੱਕ ਛੋਟਾ ਜਿਹਾ ਕਾਵਿ ਰਚਨਾ ਲਿਖਣ ਵਾਲਾ ਲਿਖਾਰੀ ਅਗਰ ਉਹ ਲਿਖ ਰਿਹਾ ਹੋਵੇ ਤੇ ਆਪਾਂ ਸਹਿਜੇ ਜੇ ਉਹਨੂੰ ਆ ਕੇ ਬੁਲਾ ਦਈਏ, ਭਾਈ ਕੀ ਲਿਖਦਾ ਹੈ, ਇੱਕਦਮ ਉਹਦਾ ਚਿੱਤ ਖਿੰਡ ਜਾਵੇਗਾ, ਮਨ ਖਿੰਡ ਜਾਵੇਗਾ, ਹੋ ਸਕਦਾ ਵੀ ਸਿਹਾਰੀ ਬਿਹਾਰੀ ਇੱਧਰ ਉੱਧਰ ਪੈ ਜਾਵੇ। ਇੱਕਦਮ ਉਹ ਕਵੇਗਾ, ਯਾਰ ਮੈਂ ਲਿਖ ਰਿਹਾ ਸੀ, ਮੇਰਾ ਲਿਖਾਰੀ ਗਲਤ ਹੋ ਗਿਆ। ਕੋਈ ਵਣਜ ਕਰਨ ਵਾਲਾ ਵਪਾਰੀ ਪੈਸੇ ਟੱਕੇ ਦਾ ਹਿਸਾਬ ਕਰਦਾ ਹੋਵੇ, ਕੈਲਕੂਲੇਟਰ ਉਹਦੇ ਕੋਲ ਹੈ, ਮਾਇਆ ਉਹਦੇ ਕੋਲ ਹੈ, ਕੁਝ ਉਹਨੇ ਗਿਣ ਕੇ ਇਸ ਪਾਸੇ ਰੱਖੇ ਨੇ, ਕੁਝ ਇਸ ਪਾਸੇ ਰੱਖੇ ਤੇ ਕੁਝ ਗਿਣ ਰਿਹਾ ਹੈ, ਉਹਨੂੰ ਆ ਕੇ ਆਪਾਂ ਬੁਲਾਈਏ, ਉਹਦਾ ਮਨ ਜਿਹੜਾ ਉਹਦੇ ਵਿੱਚ ਪੈਸਿਆਂ ਵਿੱਚ ਖਚਤ ਸੀ, ਲਿਖਣ ਵਾਲੇ ਦਾ ਲਿਖਣ ਵਿੱਚ ਇੱਕ ਮਿਕ ਹੋਇਆ ਸੀ ਤੇ ਵਣਜ ਵਾਲੇ ਦਾ ਉਹਦੇ ਵਿੱਚ ਹੋਇਆ ਹੈ, ਤੇ ਜਦੋਂ ਆਪਾਂ ਬੁਲਾਈਏ ਉਹ ਕਹੇ ਲੈ ਜੀ ਸਾਰਾ ਮੇਰਾ ਹਿਸਾਬ ਹੀ ਖਰਾਬ ਕਰ ਦਿੱਤਾ ਮੈਨੂੰ ਸਾਰਾ ਦੁਬਾਰਾ। ਬੜੀ ਇਕਾਗਰਤਾ ਬਣੀ ਪਈ ਸੀ। ਤੀਜਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਨ ਦੀ ਹਾਲਤ ਹੈ ਜਿਵੇਂ ਮਨ ਸੋਨੇ ਦੇ ਵਿੱਚ, ਗੋਲਡ ਵਿੱਚ, ਔਰਤ ਦਾ ਮਰਦ ਵਿੱਚ ਤੇ ਮਰਦ ਦਾ ਔਰਤ ਦੇ ਵਿੱਚ ਖਚਤ ਹੋ ਜਾਂਦਾ ਹੈ, ਲਿਖਾਰੀ ਦਾ ਲਿਖਣ ਵਿੱਚ, ਵਪਾਰੀ ਦਾ ਵਪਾਰ ਵਿੱਚ, ਪੈਸੇ ਗਿਣ ਵਾਲੇ ਦਾ ਮਾਇਆ ਦੇ ਵਿੱਚ, ਤੇ ਵਿਕਾਰੀ ਪੁਰਸ਼ ਦਾ ਕਾਮਣ ਵਿੱਚ ਤੇ ਸੋਨੇ ਵਿੱਚ, ਏਡੀ ਗੋਹ ਨਾਲ ਗਹਿਰਾਈ ਨਾਲ ਮਨ ਜਿਹੜਾ ਹੈ ਉਹ ਗੁਰੂ ਸ਼ਬਦ ਵਿੱਚ ਨਹੀਂ ਟਿਕਦਾ। ਮੈਂ ਤੁਹਾਨੂੰ ਬੋਲ ਪੜ੍ਹ ਕੇ ਸੁਣਾਉਣੇ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੋ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਜੈਸੋ ਮਨ ਲਾਗਤ ਹੋ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨ ਤੈਸੋ ਠਹਿਰਾਵਈ। ਦੂਜਾ ਬੋਲ, ਜੈਸੋ ਮਨ

ਮਨ ਗਿਆ, ਨਿਮਾਜ਼ ਤਾਂ ਪੜ੍ਹੀ ਸੀ ਪਰ ਮਨ ਤਾਂ ਘਰ ਗਿਆ ਸੀ, ਫਿਰ ਨਹੀਂ ਮੰਨਿਆ। ਵੇਖੋ ਇੰਨਾ ਕੁਝ ਦੱਸਣ ਦੇ ਬਾਵਜੂਦ ਹੀ ਕਹਿੰਦਾ ਹੁਣ ਇਹ ਵੀ ਦੱਸੋ ਵੀ ਹੈ ਕਿੱਥੇ ਸੀ। ਤਾਂ ਫਿਰ ਅਗਲਾ ਬੋਲਦੇ ਨੇ ਸਾਹਿਬ ਗੁਰੂ ਨਾਨਕ, ਬੜਵਾ ਜਿਉਂ ਬਸ਼ੇਰਾ, ਬੜਵਾ ਘੋੜੀ ਉਹਦਾ ਬਸ਼ੇਰਾ, ਬੜਵਾ ਜਿਉਂ ਬਸ਼ੇਰ ਗਰਤ ਤਹਿ ਪਾਸ ਹੈ, ਉਹਦੇ ਲਾਗੇ ਖੱਡ ਹੈ ਟੋਆ ਹੈ, ਹਾਂ ਤਿਸ ਪੈਨ ਗਿਰ ਪਰ ਬਹੁਤ ਵਿਸ਼ਵਾਸ ਹੈ। ਨਿਮਾਜ਼ ਤਾਂ ਪੜਦਾ ਸੀ, ਹੁਣ ਵੀ ਖੱਡ ਚ ਡਿੱਗਾ, ਹੁਣ ਵੀ ਖੱਡ ਚ ਡਿੱਗਾ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ। ਤਾਂ ਮਹਾਰਾਜ ਕਹਿੰਦੇ ਮਨ ਦੀ ਇਹ ਹਾਲਾਤ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵਈ, ਜੈਸੋ ਮਨ ਬਣ ਜੋ ਵਿਵਹਾਰ ਕੇ ਬਿਥਾਰ ਬਿਖੈ, ਸ਼ਬਦ ਸੁਰਤ ਅਵਗਾਹ ਨਾ ਭਾਵਈ, ਜੈਸੋ ਮਨ ਕਣਕ ਔ ਕਾਮਣੀ ਸਨੇਹ ਬਿਖੈ, ਸਾਧ ਸੰਗ ਤੈਸੋ ਨੇਹ ਪਲ ਨਾ ਲਗਾਵਈ, ਮਾਇਆ ਬੰਦ ਧੰਦ ਅਵਧ ਬਿਹਾਏ ਜਾਏ, ਗੁਰ ਉਪਦੇਸ਼ਹੀਣ ਪਛ ਪੁਛਤਾਵਈ। ਸਾਹਿਬ ਜੀ ਕਹਿੰਦੇ ਗੁਰੂ ਦੇ ਉਪਦੇਸ਼ ਕਰਕੇ ਸਹਿਜੇ ਸਹਿਜੇ ਇਹਦਾ ਅੰਦਰ ਦਾ ਟਕਾ ਬਣ ਜਾਂਦਾ ਹੈ। ਤਾਂ ਅੱਜ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਪੰਜਵੀਂ ਜੋਤ ਜੀ ਦੇ ਅੰਮ੍ਰਿਤ ਬਚਨ ਆਏ ਨੇ, ਪੌੜੀ ਪੂਰੀ ਕਰਨੀ ਹੈ। ਬਚਨ ਚੱਲੇ ਸੀ ਸਾਧ ਕੈ ਸਾਂਗਣਾ ਕਬਹੂ ਧਾਵੈ, ਦੌੜ ਮੁੱਕ ਜਾਂਦੀ ਅੰਦਰ ਦੀ, ਮਨ ਦਾ ਟਕਾ ਬਣ ਜਾਂਦਾ ਹੈ। ਅਗਲੇ ਬਚਨ ਸਾਹਿਬਾਂ ਨੇ ਕਿਰਪਾ ਕੀਤੇ ਨੇ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਰੀ ਸੰਗਤ ਪਿਆਰ ਸਹਿਤ ਮਾਈ ਭਾਈ ਆਖੋ ਸਤਨਾਮ ਸ਼੍ਰੀ, ਸਦਾ ਸੁਖ ਪਾਵੈ। ਸਾਧ ਸੰਗਤ ਵਿੱਚ ਆ ਕੇ ਸਦਾ ਸੁਖ ਦੀ ਪ੍ਰਾਪਤੀ ਹੈ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿਬਤ ਆਈ, ਕਿਨ ਬੇਦ ਕੁਸਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ, ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਵਿਗਾਸਾ, ਲਸਕਰ ਜੋੜੇ ਨੇਵ ਖਵਾਸਾ, ਗੱਲ ਜੇਵੜੀ ਹੋਮੇ ਕੇ ਫਾਸਾ, ਰਾਜ ਕਮਾਵੈ ਦਹਿ ਦਿਸ ਸਾਰੀ, ਮਾਣੈ ਰੰਗ ਭੋਗ ਬਹੁ ਨਾਰੀ, ਏਕ ਕੁਸਲ ਮੌਕੋ ਸਤਿਗੁਰੂ ਬਤਾਇਆ, ਏਕ ਕੁਸਲ ਮੌਕੋ ਸਤਿਗੁਰੂ ਬਤਾਇਆ, ਹੋਮੇ ਮਾਰ ਏਕ ਲਿਵਲਾਇਆ, ਇਨ ਬਿਦ ਕੁਸਲ ਹੋਤ ਮੇਰੇ ਭਾਈ, ਇਉ ਪਾਈਏ ਹਰ ਰਾਮ ਸਹਾਈ। ਸਾਹਿਬ ਜੀ ਕਹਿੰਦੇ ਕੁਸਲ ਕੀ ਹੈ? ਸੁਖ। ਜਦੋਂ ਮਨ ਦੇ ਅੰਦਰ ਆ ਵੀ ਮੇਰਾ ਹੈ, ਆ ਵੀ ਮੇਰਾ ਹੈ, ਆ ਕੁਝ ਮੇਰਾ ਹੈ, ਘਰ ਮੇਰਾ ਹੈ, ਮਹਿਲ ਮਾੜੀਆਂ ਮੇਰੀਆਂ ਨੇ, ਪਾਤਸ਼ਾਹ ਜੀ ਕਹਿੰਦੇ ਸੁੱਖ ਨਹੀਂ ਹੈ। ਸੁੱਖ ਉਦੋਂ ਹੈ ਜਦੋਂ ਹੋਮੇ ਨੂੰ ਮਾਰ ਦਿੱਤਾ, ਉਦੋਂ ਸੁੱਖ ਹੈ। ਇੱਕ ਮੈਨੂੰ ਸ਼ਬਦ ਯਾਦ ਆ ਗਿਆ ਜੇ, ਜੈਤ ਸ੍ਰੀ ਰਾਗ ਦਾ, ਆਖੋ ਗੱਜ ਕੇ ਸਤਨਾਮ ਸ਼੍ਰੀ, ਸਤਿਗੁਰਾਂ ਦੀ ਬਾਣੀ ਅਥਾਹ ਸਮੁੰਦਰ ਹੈ। ਸਾਹਿਬ ਜੀ ਕਹਿੰਦੇ ਅੱਬ ਐਡਾ ਬੱਬਾ, ਅੱਬ ਅੱਬ ਤੋਂ ਭਾਵ ਹੁਣ, ਹੁਣ ਤੋਂ ਭਾਵ ਮਨੁੱਖਾ ਜਨਮ ਵਿੱਚ, ਅੱਬ ਮੈਂ ਸੁੱਖ ਪਾਇਓ ਗੁਰ ਆਗ, ਆਗ ਗੁਰੂ ਦੀ ਆਗਿਆ ਵਿੱਚ ਚੱਲ ਕੇ। ਅਗਲੇ ਬੋਲ ਧਿਆਨ ਦੇ ਕੇ ਸੁਣਨੇ, ਪਹਿਲਾਂ ਇੱਥੇ ਅਰਥ ਕਰਕੇ ਜਾਵਾਂ। ਗੁਰੂ ਦੇ ਹੁਕਮ ਅੰਦਰ ਸੁੱਖ ਮਿਲ ਜਾਂਦਾ ਹੈ। ਅੱਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ। ਆਹੀ ਤਿੰਨ ਗੱਲਾਂ ਨੇ ਜਿਹੜੀਆਂ ਸੁੱਖ ਨਹੀਂ ਲੈਣ ਦਿੰਦੀਆਂ। ਕਿਹੜੀ ਗੱਲ? ਪਹਿਲੀ ਸਿਆਣਪ, ਜਿੰਨੀ ਬੰਦੇ ਨੂੰ ਸਿਆਣਪ ਹੈ ਉਹਨਾਂ ਦੁੱਖ ਲੱਗੇਗਾ। ਅੱਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ। ਸਿਆਣਪ ਵੀ ਛੱਡ ਦਿੱਤੀ, ਚਿੰਤਾ ਵੀ ਛੱਡ ਦਿੱਤੀ, ਤੇ ਹੰਕਾਰ ਵੀ ਛੱਡ ਦਿੱਤਾ, ਤੇ ਗੁਰੂ ਦੀ ਆਗਿਆ ਮੰਨ ਲਈ, ਸੁੱਖ ਮਿਲ ਗਿਆ। ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹਿਓ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕੋ
ਜੋ ਸੰਤ ਭੇਟੇ ਵੱਡ ਭਾਗ ਜਣ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ। ਜਦੋਂ ਚਿੱਤ ਗੁਰੂ ਨਾਲ ਲੱਗ ਜਾਵੇ ਫਿਰ ਸੁੱਖ ਮਿਲ ਜਾਏ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਪਾਵਣ ਤਨ ਮਨ ਸੁਖ। ਕੋਟ ਜਨਮ ਕੇ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਨੇ। ਚਾਰ ਪਦਾਰਥ ਅਸ਼ਟ ਮਹਾ ਸਿੱਧ ਪਾਰ ਜਾਤ ਹਰ ਹਰ ਰੁਖ। ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬਣਾ ਧੁਖ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਸੁੱਖ ਮਿਲਿਆ ਹੈ ਕਦੋਂ ਸਾਧਕ ਸੰਗ ਸਦਾ ਸੁਖ ਪਾਵੇ। ਹੋਮੇ ਛੱਡ ਦਿੱਤੀ, ਚਿੰਤਾ ਛੱਡ ਦਿੱਤੀ, ਸਿਆਣਪ ਛੱਡ ਦਿੱਤੀ, ਗੁਰੂ ਦਾ ਭਾਣਾ ਮੰਨ ਲਿਆ ਤਾਂ ਸਦੀਵ ਕਾਲ ਸੁਖ ਹੈ। ਸਾਧਕ ਸੰਗ ਬਸਤ ਅਗੋਚਰ ਲਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਵਿੱਚ ਆ ਕੇ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਸਾਡੀ ਪਹੁੰਚ ਤੋਂ ਪਰੇ ਹੈ। ਸਾਧੂ ਕਹਿ ਸੰਗ ਜਾਰ ਸੁਹੈ। ਸਾਧੂਆਂ ਦਾ ਸੰਗ ਕਰਨ ਦੇ ਨਾਲ ਜੋ ਨਾ ਜਰੀਆਂ ਵਾਲੀਆਂ ਬਾਤਾਂ ਹੋਣ ਪ੍ਰਾਪਤ ਐਸੀਆਂ ਬੋਲੀਆਂ ਆ ਜਾਣ ਉਹਨੂੰ ਵੀ ਜਰ ਜਾਂਦਾ ਹੈ, ਜਾਂ ਦੂਸਰਾ ਅਰਥ ਰੱਬ ਦੀਆਂ ਤਾਕਤਾਂ ਪਾ ਕੇ ਉਹਨੂੰ ਜਰ ਜਾਣਾ, ਉਹਨੂੰ ਆਪਣੇ ਅੰਦਰ ਸੀਮਿਤ ਕਰ ਲੈਣਾ। ਸਾਧ ਕੈ ਸੰਗ ਬਸੈ ਥਾਨ ਊਚੈ। ਸਾਧੂ ਕਹਿ ਸੰਗ ਮਾਹਲ ਪਹੁਚੈ। ਸਾਧ ਸੰਗਤ ਕਰਦਿਆਂ ਕਰਦਿਆਂ ਗੁਰੂ ਸਵਾਰੀ ਸੰਗਤ ਜੀ ਸ੍ਰੇਸ਼ਟ ਥਾਨ ਦੀ ਪ੍ਰਾਪਤੀ ਹੋ ਜਾਂਦੀ, ਚੌਥੀ ਭੂਮਿਕਾ ਦੀ ਪ੍ਰਾਪਤੀ ਹੋ ਜਾਂਦੀ ਹੈ, ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਸਰੂਪ ਦਾ ਗਿਆਨ ਹੋ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਜੋ ਮੇਰਾ ਵਾਹਿਗੁਰੂ ਸਾਰੇ ਧਰਮਾਂ ਨੂੰ ਚਲਾਉਣ ਵਾਲਾ ਹੈ, ਸਾਰਿਆਂ ਦਾ ਸ੍ਰੋਮਣੀ ਹੈ, ਉਸ ਪ੍ਰਭੂ ਵੱਲੇ ਸਾਧ ਸੰਗਤ ਕਰਦਿਆਂ ਸੁਰਤ ਟਿਕ ਜਾਂਦੀ ਹੈ ਤੇ ਉਹਦਾ ਸਾਰਿਆਂ ਤੋਂ ਵੱਡਾ ਧਰਮ ਸਿੱਖ ਦਾ ਬਣ ਜਾਂਦਾ। ਜੇ ਸਗਲ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਆਹ ਧਰਮ ਬਣ ਜਾਂਦਾ ਹੈ, ਉਹ ਧਰਮ ਦੇ ਵਿੱਚ ਪਰਪੱਕ ਹੋ ਜਾਂਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਸੰਗਤ ਵਿੱਚ ਆਇਆ ਕੇਵਲ ਪਾਰ ਬ੍ਰਹਮ ਵੱਲੇ ਹੀ ਸੁਰਤ ਟਿਕਦੀ ਹੈ, ਗੁਰੂ ਦੇ ਸ਼ਬਦ ਵੱਲੇ ਟਿਕਦੀ ਹੈ। ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਨਾ, ਜਦੋਂ ਆਹ ਸ਼ਬਦ ਪੜ੍ਹਦੇ ਹੋ ਭਈ ਪ੍ਰਾਪਤ, ਇਹਦੇ ਅੰਤ ਵਿੱਚ ਜਾ ਕੇ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਭੱਜ ਕੇਵਲ ਨਾ। ਇੱਥੇ ਕੀ ਹੈ, ਸਾਧ ਕੈ ਸੰਗ ਕੇਵਲ। ਦੇਖੋ ਬਚਨ ਦੋਨੋਂ ਮਿਲ ਗਏ ਨੇ, ਸਾਧ ਸੰਗਤ ਭੱਜ ਕਹਿੰਦੇ ਕੇਵਲ ਗੁਰੂ ਦਾ ਨਾਮ ਹੈ। ਸਾਧ ਕੈ ਸੰਗ ਪਾਏ ਨਾਮ ਨਿਧਾਨ। ਸਾਧ ਸੰਗਤ ਕਰਦਿਆਂ ਕਰਦਿਆਂ ਨਾਮ ਦਾ ਖਜ਼ਾਨਾ, ਨਾਮ ਦਾ ਧਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸਾਧੂ ਕੈ ਕੁਰਬਾਨ। ਜਿਹਨੇ ਭਾਈ ਮਨ ਨੂੰ ਸਾਧਿਆ, ਸਾਧੂ ਬਣ ਗਿਆ ਹੈ, ਉੱਤੋਂ ਕੁਰਬਾਨ ਜਾਈਏ। ਸਾਹਿਬਾਂ ਦੇ ਅੰਮ੍ਰਿਤ ਬੋਲ ਨੇ ਜਿਹਨ ਜਪਿਆ ਤਿਸ ਕੋ ਬਲਹਾਰ। ਜਿਹਨਾਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਤੋਂ ਕੁਰਬਾਨ ਜਾਈਏ ਪਿਆਰ।

ਇਹ ਮੇਰੀ ਅਰਦਾਸ ਹੈ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹਨਾਂ ਨੂੰ ਉਹਨਾਂ ਦੀ ਖਾਕ ਮੈਨੂੰ ਮਿਲ ਜਾਵੇ, ਉਹਨਾਂ ਵਿੱਚੋਂ ਤੁਹਾਡੇ ਮਾਈ ਭਾਈ ਗੁਰਸਿੱਖ ਨਾਮ ਰਤੜੀਆਂ ਰੂਹਾਂ ਗੁਰੂ ਦਰਬਾਰ ਵਿੱਚ ਰੋਜ਼ਾਨਾ ਜੁੜਦੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਾਰੀ ਸੰਗਤ ਗੱਜ ਕੇ ਆਖਿਆ ਕਰੋ, ਸੰਗਿਆ ਨਾ ਕਰੋ, ਬੋਲੋ ਜੀ ਸਰਬੱਤ ਦਾ, ਹੁਣ ਤੇ ਤੁਹਾਡਾ ਅਭਿਆਸ ਬਣ ਗਿਆ ਹੈ, ਸਰਬੱਤ ਦਾ, ਸਰਬੱਤ ਦਾ, ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰਾਮ ਕਲੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ

ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਮ ਅਵਗਣ ਪਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੁੱਲੇ, ਸੁਤਧਾਰਿਆ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਿਲੰਥ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੂ ਸਰਨਾਈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਸੇਵਕ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁੱਕਰਵਾਰ ਨੂੰ ਮੇਨ ਹਾਲ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਅਤੇ ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਜਾਪ ਸਰਵਣ ਕਰਨਾ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਸ੍ਰੀ ਪੌਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ ਹੈ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਟਰਾਂਟੋ ਵਾਲੇ ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਮੇਨ ਹਾਲ ਦੇ ਵਿੱਚ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ ਅਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਨੇ ਹਾਜ਼ਰੀਆਂ ਭਰਨੀਆਂ ਜੀ। ਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖ ਸ਼ਾਮ ਨੂੰ ਸ਼ਬਦ ਚੌਂਕੀ ਨਿਕਲਦੀ ਹੈ 8 ਤੋਂ ਲੈ ਕੇ 9 ਵਜੇ ਤੱਕ ਪਾਰਕਿੰਗ ਲਾਟ ਦੇ ਵਿੱਚ। ਸੋ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सारी संगत बहुत ही प्यार सहित आदि गुरु ग्रंथ साहिब जी नूं सीस झुका के दोनों हाथ जोड़ के गुरु फतेह बुलाओ जी। वाहिगुरु जी का वाहिगुरु जी की फतेह। परम सन्मान योग, परम सन्मान योग पतत पावन दया सिंध कृपा निध रूहानियत दे भंडार गुरु गरीब निवाज सचे पातशाह पार ब्रह्म पूर्ण परमेश्वर मन तां की ओट गहिजै रे जिन तहरे ब्रह्मंड खंड हर ता कौ नाम जपीजै रे मन की मत त्याग हर जन हुक्म बूझ सुख पाइया रे जो प्रभ करे सोई पहल मन हो सुख दुख ओ ही त्याया रे कोट पतत उधर खिन में करते बार न लागे रे दीन दर्द दुख भंजन स्वामी जिस पावै तिसे निवाजै रे सबको मात पिता प्रतपालक जी प्राण सुख सागर रे दिन दे तोट नहीं तिस करते पूर रहो रतनागर रे जाचक जाच नाम तेरा स्वामी घट घट अंतर सोई रे नानक दास ताकी शरण आई जाते बिरथा ना कोई रे गरीब निवाज जुग हो जुग अटल आदि साहिब श्री गुरु ग्रंथ साहिब जी। आदि गुरु ग्रंथ साहिब जी दी छत्र छाया हेठ हजूरी अंदर वरगा अंदर गुरु की साजी अते निवाजी होई गुरु प्यारी गुरु सवारी अति सत्कार योग साध संगत जी। सर्वत्र ही साध संगत के रूप विच माई भाई गुरसिख सतगुरु जी दे पावन दरबार की हाजरी भरी है। अमृत बाणी का कीर्तन सरवण किया है। जिंदगी दे बड़मुले सवास ने फिर अर्ज करा इस मनुखा देही दे बहुत बड़मुले सवास ने वो केवल सफल करन वास्ते तुसी अपने घरां तों चल के सतगुरु जी दी पावन हजूरी अंदर आके सज दिओ। सतगुरु जी दी अमृत बाणी दे अमृत बचन है काच कोटंग रचंत तोयंग लेपनंग रकत चरमण है। शब्द महंगा ध्यान दियो काच कोटंग रचंत तोयंग लेपनंग रकत चरमण है नवंत द्वारंग पीत रहतंग बाए रूपंग असथम बन है गोविंद नाम न सिमरंत अज्ञानी जानंत अस्थ्रंग दुर्लभ देह उधरंत साध शरण नानक हर हर हर हर हर हरे जपंत। धन गुरु अर्जन देव महाराज कृपालू दातार जी दे अमृत बचन है। सब कहिंदे शरीर जो सतगुरां ने बख्शिया है ਇਹ ਇੱਕ ਕੱਚਾ ਕਿਲ੍ਹਾ ਹੈ। ਜਿਵੇਂ ਬਾਹਰਲੇ ਕਿਲ੍ਹੇ ਤਿਆਰ ਕੀਤੇ ਜਾਂਦੇ ਨੇ, ਚੂਨਾ ਸੀਮੈਂਟ ਬਹੁਤ ਕੁਝ ਸਰੀਆ ਇਤ ਆਦਿਕ ਉਹਦੇ ਨਾਲ ਤਿਆਰ ਹੁੰਦੇ ਨੇ। ਕਈਆਂ ਕਿਲ੍ਹਿਆਂ ਦੇ ਵਿੱਚ ਤਾਂ ਧਾਤੂ ਆਦਿਕ ਦਾ ਸੇਵਨ ਵੀ ਕੀਤਾ ਜਾਂਦਾ ਹੈ। ਅੱਠ ਧਾਤੂਆਂ ਨੇ, ਲੋਹਾ ਹੈ, ਜਿਸਤ ਹੈ, ਕਹਿਆ ਹੈ, ਸੋਨਾ ਹੈ, ਚਾਂਦੀ ਹੈ, ਸਿਲਵਰ ਹੈ, ਪਿੱਤਲ ਹੈ। ਜਿਵੇਂ ਅਲੀਗੜ੍ਹ ਦਾ ਕਿਲ੍ਹਾ ਜੱਟਾਂ ਨੇ ਤਿਆਰ ਕੀਤਾ ਸੀ, ਰਾਤੀ ਕਥਾ ਅੰਦਰ ਵਿਚਾਰ ਚੱਲ ਰਹੀ ਸੀ, ਉਸ ਕਿਲ੍ਹੇ ਅੰਦਰ ਕੋਈ ਸ਼ਸਤਰ ਇਤ ਆਦਿਕ ਮਾਰ ਨਹੀਂ ਕਰਦਾ, ਪਰ ਜਿਹੜਾ ਸਰੀਰ ਰੂਪੀ ਕਿਲ੍ਹਾ ਹੈ ਮਹਾਰਾਜ ਨੇ ਬਖਸ਼ਿਆ, ਇਹ ਇੱਕ ਕੱਚਾ ਕਿਲ੍ਹਾ ਹੈ। ਤੇ ਤੁਹਾਡੇ ਮਨ ਅੰਦਰ ਇੱਕ ਸਵਾਲ ਪੈਦਾ ਹੋ ਰਿਹਾ ਵੀ ਬਾਹਰਲਾ ਕਿਲ੍ਹਾ ਤਾਂ ਸੀਮੈਂਟ ਆਦਿਕ ਨਾਲ ਧਾਤੂਆਂ ਨਾਲ ਪੈਦਾ ਹੋ ਜਾਂਦਾ ਹੈ, ਪਰ ਇਹ ਜਿਹੜਾ ਕੱਚਾ ਕਿਲ੍ਹਾ ਹੈ ਇਹ ਕਾਹਦੇ ਨਾਲ ਬਣਿਆ? ਹਾਂਜੀ, ਇਹ ਸਰੀਰ ਜੋ ਕੱਚਾ ਕਿਲ੍ਹਾ ਹੈ ਇਹ ਕਾਹਦੇ ਨਾਲ ਬਣਿਆ ਹੈ? ਤਾਂ ਗੁਰੂ ਅਰਜਨ ਮਹਾਰਾਜ ਕਹਿੰਦੇ ਤੋਯੰਗ, ਤੋਯੰਗ ਨਾਮ ਹੈ ਬਿੰਦ ਪਾਣੀ, ਪਿਤਾ ਦੇ ਮੈਲੇ ਪਾਣੀ ਤੋਂ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ। ਤੋਯੰਗ ਤੋਂ ਭਾਵ ਮੈਲੇ ਪਾਣੀ ਦੁਆਰੇ ਮੇਰੇ ਵਾਹਿਗੁਰੂ ਨਿਰੰਕਾਰ ਜੀ ਨੇ ਇਹ ਕੱਚਾ ਕਿਲ੍ਹਾ ਤਿਆਰ ਕੀਤਾ ਹੈ, ਫਿਰ ਇਹਦੇ ਚਾਰ ਚੁਫੇਰੇ ਕਿਲ੍ਹੇ ਦੇ ਉੱਪਰ ਚੰਮ ਦਾ ਲੇਪ ਕਰ ਦਿੱਤਾ ਹੈ। ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਾਚ ਕੋਟੰਗ ਰਚੰਤ ਰਚਿਆ ਹੈ, ਲੇਪਨੰਗ ਉੱਤੇ ਲੇਪ ਕੀਤਾ, ਚਰਮਣ ਹੈ। ਫਿਰ ਕਿਲ੍ਹਿਆਂ ਦੇ ਦਰਵਾਜ਼ੇ ਹੁੰਦੇ ਨੇ, ਤਾਂ ਇਸ ਕੱਚੇ ਕਿਲ੍ਹੇ ਦੇ ਦਰਵਾਜ਼ੇ ਕਿੰਨੇ ਨੇ? ਤਾਂ ਮਹਾਰਾਜ ਕਹਿੰਦੇ ਨਵੰਤ, ਨੰਨਾ ਵਾਵੇ ਦੇ ਉੱਤੇ ਟਿੱਪੀ ਹੈ ਤੱਤਾ ਨਵੰਤ, ਨਵੰਤ ਤੋਂ ਭਾਵ ਇਹਦੇ ਦੋ ਦਰਵਾਜ਼ੇ ਨੇ, ਨਵੰਤ ਤੋਂ ਭਾਵ ਇਹਦੇ ਨੌ ਦਰਵਾਜ਼ੇ ਨੇ, ਨਵੰਤ ਤੋਂ ਭਾਵ ਇਹਦੇ ਨੌ ਦਰਵਾਜ਼ੇ ਨੇ। ਤੇ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ, ਦਰਵਾਜ਼ੇ ਲਾਉਣ ਵਾਸਤੇ ਚਗਾਠ ਦੀ ਲੋੜ ਹੈ, ਦੀਵਾਰ ਦੀ ਲੋੜ ਹੈ, ਤੇ ਇਹ ਜਿਹੜੇ ਨੌ ਦਰਵਾਜ਼ੇ ਨੇ, ਦੋਵੇਂ ਅੱਖਾਂ ਨੇ ਦਰਵਾਜ਼ੇ, ਨੱਕ ਹੈ ਦੋਨੋਂ, ਮੂੰਹ ਹੈ ਦੋਨੋਂ, ਕੰਨ ਨੇ, ਇਹ ਦਰਵਾਜ਼ੇ ਕਾਹਦੇ ਆਸਰੇ ਲੱਗੇ ਨੇ? ਬਾਹਰਲੇ ਦਰਵਾਜ਼ੇ ਤਾਂ ਦਰਬਾਰਾਂ ਨਾਲ ਲੱਗਦੇ ਨੇ। ਤਾਂ ਮਹਾਰਾਜ ਕਹਿੰਦੇ ਨੇ ਨਵੰਤ ਦੁਆਰੰਗ ਭੀਤਰ ਹੈ ਤਗ, ਕੰਧ ਦੀ ਲੋੜ ਨਹੀਂ ਹੈ, ਕਾਹਦੇ ਆਸਰੇ ਲੱਗੇ ਹੈ? ਨਵੰਤ ਦੁਆਰੰਗ ਭੀਤ ਰਹਿਤੰ ਬਾਏ ਰੂਪੰਗ ਸਥੰਭਣ ਹੈ। ਬਾਏ ਨਾਮ ਹੈ ਹਵਾ, ਬਾਏ ਨਾਮ ਹੈ ਹਵਾ। ਹਵਾ ਕੀ ਹੈ? ਸਵਾਸ, ਸਵਾਸ ਹਵਾ ਹੀ ਤਾਂ ਹੈ, ਸਵਾਸ ਕੀ ਹੈ? ਹਵਾ ਹੈ ਨਾ, ਹਵਾ ਚੱਲ ਰਹੀ ਹੈ, ਹਵਾ ਅੰਦਰ ਬਾਹਰ ਚੱਲ ਰਹੀ ਹੈ। ਆ ਦਮੀ, ਆ ਰਿਹਾ ਹੈ ਦਮ ਤਾਂ ਆਦਮੀ ਹੈ, ਅਗਰ ਦਮ ਨਹੀਂ ਆਇਆ ਤਾਂ ਖਾਕ ਹੈ, ਹਵਾ ਚੱਲ ਰਹੀ ਹੈ ਤਾਂ ਆਦਮੀ ਹੈ। ਗਰੀਬ ਨਿਵਾਜ ਕਹਿੰਦੇ ਇਹਨਾਂ ਸਵਾਸਾਂ ਦੇ ਆਸਰੇ, ਇਹਨਾਂ ਸਵਾਸਾਂ ਦੇ, ਹਵਾ ਦੇ ਆਸਰੇ ਮੇਰੇ ਵਾਹਿਗੁਰੂ ਜੀ ਨੇ ਨੌ ਦਰਵਾਜ਼ੇ ਸਾਹਮਣੇ ਜਿਹੜੇ ਨਜ਼ਰ ਆ ਰਹੇ, ਦਸਵਾਂ ਤੇ ਗੁਪਤ ਹੀ ਹੈ ਨਾ, ਨੌ ਦੁਆਰੇ ਪ੍ਰਗਟ ਕੀਏ ਦਸਵਾਂ, ਨੌ ਤਾਂ ਪ੍ਰਗਟ ਹੈ, ਹਵਾ ਕੇ ਸਵਾਸਾਂ ਦੇ ਨਾਲ ਲੱਗੇ ਹੋਏ ਨੇ। ਜਦੋਂ ਹਵਾ ਸਵਾਸ ਚਲੇ ਗਏ ਉਦੋਂ ਤੁਸੀਂ 20 ਵਾਰ ਕਹੋ, 1000 ਵਾਰ ਕਹੋ, 100 ਵਾਰ ਕਹੋ, ਬਾਪੂ ਬੇਬੇ ਜਾਂ ਕਿਸੇ ਜੋ ਵੀ ਚਲੇ ਜਾਣਾ, ਜਾਣਾ ਤਾਂ ਹੈ ਹੀ, ਅੱਖਾਂ ਖੋਲ ਕੇ ਵੇਖ ਮੈਂ ਆ ਗਿਆ, ਮੈਂ ਆ ਗਈ, ਖੋਲੇਗਾ ਅੱਖਾਂ? ਦਰਵਾਜ਼ੇ ਬੰਦ ਹੋ ਗਏ ਨੇ, ਦਰਵਾਜ਼ੇ ਬੰਦ ਹੋ ਗਏ ਨੇ, ਬੋਲ ਮੇਰੇ ਨਾਲ ਗੱਲਾਂ ਕਰ, ਦਰਵਾਜ਼ਾ ਬੰਦ ਹੋ ਗਿਆ, ਨਹੀਂ ਖੁੱਲਣਾ। ਨਵੰਤ ਦੁਆਰੰਗ ਭੀਤ, ਭੀਤ ਹੈ ਕੰਧ, ਰੋਡ ਨਹੀਂ ਹੈ ਦੁਆਰ ਦੀ। ਨਵੰਤ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਸਥੰਭਣ ਹੈ, ਗੋਬਿੰਦ ਨਾਮ ਨਹਿ ਸਿਮਰੰਤ। ਕਿਰਪਾਲੂ ਦਾ ਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਜੀਵ ਜਿਹੜਾ ਮੇਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਨਿਰੰਕਾਰ ਜੀ ਦਾ ਨਾਮ ਨਹੀਂ ਜਪਦਾ, ਉਹਦਾ ਵੀ ਪਿੱਛੇ ਕਾਰਨ ਹੈ, ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ, ਕਿਉਂ ਨਹੀਂ ਜਪਦਾ, ਕਾਰਨ ਕੀ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੋਬਿੰਦ ਨਾਮ ਨਹਿ ਸਿਮਰੰਤ, ਅਗਿਆਨੀ ਜਾਂ ਅਨੰਤ ਅਸਥਰੰਗ। ਅਗਿਆਨੀ ਬੇਸਮਝ ਮੂਰਖ ਇਹ ਗੱਲ ਪੱਕੀ ਸਮਝੀ ਬੈਠਾ ਹੈ, ਅਸਥਰੰਗ ਵੀ ਮੈਂ ਸੰਸਾਰ ਵਿੱਚ ਸਦੀਵ ਕਾਲ ਰਹਿਣ ਵਾਲਾ ਹਾਂ, ਇਸ ਗੱਲ ਨੂੰ ਭੁੱਲ ਚੁੱਕਾ ਹੈ, ਕੋਈ ਨਾ ਰਹਿ ਹੈ ਰਾਜਾ ਰਾਣਾ, ਇਸ ਗੱਲ ਵਿੱਚ ਪੱਕਾ ਮੰਨੀ ਬੈਠਾ ਹੈ मैं संसार विच सदीव काल रहण वाला हां। गोबिंद नाम नह सिमरंत अज्ञानी जानंत अस्त्रंग। ता महाराज कहिंदे ने दुर्लभ देह उधरंत साध सरण नानक, हर हर हर हर हर हरे जपंत। गुरु अर्जन देव महाराज जी कृपा करदे पे दुर्लभ देह दी दात प्राप्त होई है। उधरंत इहदा उधार कर, जीवन दा पार उतारा हो जावे। दुर्लभ देह उधरंत साध सरण नानक। हे भाई, गुरु दे चरणा दी शरण विच आके, साध संगत विच आके हर हर हर हर हर हरे जपंत। जेड़ा मेरे वाहिगुरु जी दा नाम हरिया भरिया करन वाला है, हर जेड़ा सारिया नू रोजी देन वाला है, हर जेड़ा हर थां ते मौजूद है, हर जेड़ा तेरे सदा अंग संग है, जपंत। साहब जी कहिंदे प्यार विच आख्या कर सतनाम श्री वाहिगुरु। तुसां ने रसना द्वारे आख्या है, संगत विच ना आए होंदे ता कल्ले ने क्या जाना सी, अजन्ने संगत विच प्यारे बैठे ने, जदो तुसां ने बुलंद आवाज सारिया ने वाहिगुरु जी का जाप जपया है, इन्नी वार मेरे सतगुरां दा शब्द जपया गया है, ताई ता कहिंदे ने संगत विच आके मेरे गुरु दी वधेरे कृपा हुंदी है। मन तन खोजी पहल पलहाई, हो मन तन खोजी पहल पलहाई, क्यों प्यारा प्रीतम मिले मेरी माई, मिल सत संगत खोज दसाई, विच संगत हर प्रभ वसै जी। यही कारण है गुरु सवारी संगत जी बहुत ही प्यार विच तुसाने हाजरी भरी है अते भर रहे हो। रोजाना श्री मान भाई साहब भाई गुरुदास साहब जी दे कवितां दी विचार चलदी है। हां, जिस वेले आनंद कारज गुरु घर विच हुंदा है ते टाइम दी तब्दीली हो जांदी है, कथा तां फिर भी हुंदी है पर टाइम दा कुछ फर्क पाया जांदा है। अज दे जिहड़े बोल ने श्री मान भाई गुरुदास साहब जी दे 411वां कविता है, जिस कवित दे विच भाई गुरुदास साहब जी ने परमेय प्रेम की परिभाषा दर्शाई है। जिहड़ा कल कवित सांझा कीता सी उहदा मूल पाठ विच आप जी नूं सरवण करवा दिया, उहदे विच भी प्रेम की परिभाषा सी, ते जो अज दे बोल ने ये दोनों कवित जिहड़े ने रलदे मिलदे ने, दोनों विच प्रभु परमात्मा नाल प्रेम की प्रीति की बात है। जो कल बीत चुका है आपां वचना की सांझ कीती सी, जैसे तो मिठाई राखी है छुपाए जतन कै, चीटी चल जाए चीन ताहे लपटात है। अखरी अर्थ मैं करांगा खाली क्योंकि कल विस्थार पूर्वक बोल सांझे कर ले सन, ये तां मैं कवित अज दोबारा दोहराया है, अगला कवित भी इहदे नाल ही मिलदा है। जिवें किधरे मिठाई छुपा के रख दईए तां कीड़ियां अपने आप ही उत्थे पहुंच जांदियां ने, बुलाउण दी लोड़ नहीं है, कीड़ियां ते आप ही आ जाणियां, तुसीं छुपा के रखो। चिट्टी चल जाए चीन ताहे लपटात है, दूजा बोल कहिंदे ने दीपक जगाए जैसे राखी है दुराए गृह। तुहानूं पता है तुसीं सियाणे समझदार हो, पंजाब दे विच दीवा बालिया जांदा सी लाइट जाण तों बाद, अजकल ते उत्थे भी साधन बहुत ने, तां जिहड़ा पतंगा है उहनूं बुलाउण दी लोड़ थोड़ी पैंदी है, पलंगा पतंगा ते अंदर भी निक्कियां निक्कियां विथां दे विच्चों दीवे नूं वेख के उत्थे आ के लोट हो जांदा सी। प्रगट प्रतंग तां मैं सहज समात है, तीजा बोल क्या सी, जैसे तो बिमल जल कमल एकांत बसै, मद कर मद अचवन तह जात है। जिवें किधरे कमल दा फुल जिहड़ा किधरे दूर दरेडे पाणी विच वस रिहा है, खिड़िया होया कमल है, फुल खिड़िया है, भौरा जिहड़ा है दूरों किते मंजला मारदा उहदा आ के रस लैंदा है। तां चौथा बोल भाई गुरदास साहिब जी ने कलम बंद कीता है, तैसे गुरमुख गुर सिख जिहे घट प्रगटत प्रेम, सकल संसार तै द्वार बिरलात है। जिस गुर सिख दे हिरदे विच मेरे गुरु दे प्रति सतगुरां दे प्रति प्रेम है, ਸੰਸਾਰ ਵਿੱਚ ਉਹਦੀ ਉਪਮਾ ਆਪਣੇ ਆਪ ਹੋ ਜਾਂਦੀ ਹੈ। ਜਿਹੜਾ ਨਾਲ ਦਾ ਕਵਿਤ ਹੈ ਬਿਲਕੁਲ ਮਿਲਦਾ ਜੁਲਦਾ ਹੈ। ਭਾਈ ਸਾਹਿਬ ਜੀ ਕਹਿੰਦੇ ਬਾਜਤ ਨਿਸਾਨ ਸੁਣੀਅਤ ਚਹੁ ਔਰ ਜੈਸੇ ਉਦਤ ਪ੍ਰਧਾਨ ਭਾਣ ਦੁਰੈ ਨਾ ਦੁਰਾਏ ਸਹਿ। ਇਹ ਅੱਜ ਕਵਿਤ ਨਵਾਂ ਜਿਹੜਾ ਕਵਿਤ ਹੈ ਇਹ ਸਾਂਝ ਪਾਉਣ ਦਾ ਯਤਨ ਕਰ ਰਿਹਾ। ਬਾਜਤ ਨਿਸਾਨ ਆਪਣੇ ਗੁਰੂ ਘਰ ਵਿੱਚ ਨਗਾਰਾ ਹੈ, ਜਦੋਂ ਅਰਦਾਸ ਹੁੰਦੀ ਵਜਾਉਂਦੇ ਨੇ, ਆਮ ਗੁਰੂ ਘਰਾਂ ਵਿੱਚ ਵਜਾਇਆ ਜਾਂਦਾ ਹੈ ਨਗਾਰਾ, ਜਿਹੜਾ ਦੋ ਟਾਈਮ ਵਜਾਇਆ ਜਾਂਦਾ ਹੈ, ਜਾਂ ਜਿੱਧਰੇ ਜੰਗ ਯੁੱਧ ਨੂੰ ਚੜ੍ਹਨਾ ਹੋਵੇ ਉਦੋਂ ਨਗਾਰੇ ਤੇ ਚੋਟਾਂ ਵੱਜਦੀਆਂ ਨੇ, ਜਾਂ ਜਦੋਂ ਜੰਗ ਦੀ ਸਮਾਪਤੀ ਹੋਵੇ, ਜੰਗਾਂ ਯੁੱਧਾਂ ਦੇ ਵਿੱਚ ਨਗਾਰੇ ਦੀ ਲੋੜ ਪੈਂਦੀ ਹੈ, ਨਗਾਰਾ ਵੱਜਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਰਾਤ ਮੈਂ ਬਚਨ ਸਾਂਝਾ ਕਰ ਰਿਹਾ ਸੀ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਦਾ ਰਣਜੀਤ ਕਿਹੜਾ ਨਗਾਰਾ ਸੀ ਤੁਹਾਨੂੰ ਯਾਦ ਹੈ? ਰਣਜੀਤ, ਰਣ ਨੂੰ ਜਿੱਤਣ ਵਾਲਾ, ਜੰਗ ਯੁੱਧਾਂ ਨੂੰ ਜਿੱਤਣ ਵਾਲਾ। ਤਾਂ ਜਿਸ ਦਿਨ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਦਿਨ ਆਨੰਦਪੁਰ ਦੀਆਂ ਪਹਾੜੀਆਂ ਵਿੱਚ ਪਹੁੰਚੇ ਸਨ ਸ਼ਿਕਾਰ ਖੇਡਣ ਵਾਸਤੇ, ਤਾਂ ਸਤਿਗੁਰੂ ਮਹਾਰਾਜ ਦੇ ਹੁਕਮ ਮੁਤਾਬਕ ਗੁਰੂ ਕੇ ਖਾਲਸੇ ਨੇ ਰਣਜੀਤ ਨਗਾਰੇ ਤੇ ਚੋਟਾਂ ਲਾਈਆਂ ਸਨ। ਤਾਂ ਜਿਹੜੇ ਬਾਈ ਧਾਰ ਦੇ ਰਾਜੇ ਨੇ ਕਹਿਲੂਰ ਇਤ ਆਦਿਕ, ਭੀਮ ਚੰਦ ਵਰਗੇ, ਕਿਰਪਾਲ ਚੰਦ ਕਟੋਚੀਆ ਵਰਗੇ, ਰਾਜੇ ਪੰਮੇ ਵਰਗੇ, ਉਹਨਾਂ ਦੇ ਕੰਨਾਂ ਵਿੱਚ ਰਣਜੀਤ ਨਗਾਰੇ ਦੀ ਆਵਾਜ਼ ਪਈ, ਉਹ ਦੰਗ ਰਹਿ ਗਏ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਨਗਾਰਾ ਕਿੱਧਰੋਂ ਵੱਜਾ ਹੈ, ਸਿਰਫ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਜਦੋਂ ਆਵਾਜ਼ ਪਈ ਤਾਂ ਉਹਨਾਂ ਰਾਜਿਆਂ ਨੇ, ਬਾਈ ਧਾਰ ਦੇ ਰਾਜਿਆਂ ਨੇ, ਭੀਮ ਚੰਦ ਨੇ ਪੁੱਛਿਆ ਵੀ ਇਹ ਨਗਾਰੇ ਦੀ ਆਵਾਜ਼ ਕਿੱਧਰੋਂ ਆਈ ਹੈ। ਉਸ ਵੇਲੇ ਉਹਦੀ ਹੈਰਾਨਗੀ ਦੀ ਬਾਤ ਨਾ ਰਹਿ ਗਈ, ਜਦੋਂ ਉਹਦੇ ਅਹਿਲਕਾਰਾਂ ਨੇ ਕਹਿਣਾ ਕੀਤਾ ਵੀ ਚੱਕ ਨਾਨਕੀ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ, ਜਿਹੜੀ ਅਜੇ ਕੋਈ ਬਹੁਤੇ ਉਮਰ ਦੇ ਨਹੀਂ, 13-14 ਸਾਲਾਂ ਦੇ ਉਮਰ ਦੇ ਨੇ, ਉਹ ਅੱਜ ਪਹਿਲੇ ਦਿਨ ਪਹਾੜੀਆਂ ਦੇ ਵਿੱਚ ਸ਼ਿਕਾਰ ਨੂੰ ਚੜ੍ਹੇ ਨੇ, ਉਹਨਾਂ ਦੇ ਨਗਾਰੇ ਦੀ ਆਵਾਜ਼ ਪਈ ਹੈ, ਆਖੋ ਸਤਨਾਮ ਸ਼੍ਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਨਸਾਫ ਕਰੇ ਜ਼ੀ ਮੈਂ ਜ਼ਮਾਨਾ ਤੋ ਜ਼ਕੀ ਹੈ, ਕਹਿ ਦੋ ਗੁਰੂ ਗੋਬਿੰਦ ਤੇਰਾ ਸਾਨੀ ਹੀ ਨਹੀਂ ਹੈ। ਕਹਿੰਦੇ ਜੇ ਸੰਸਾਰ ਵਿੱਚ ਪੱਕੇ ਤੌਰ ਤੇ ਇਨਸਾਫ ਕੀਤਾ ਜਾਵੇ ਤਾਂ ਜੋਗੀ ਜੀ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਤੇਰਾ ਕੋਈ ਸਾਨੀ ਨਹੀਂ ਹੈ, ਤੂੰ ਸਾਰੇ ਦੋ ਜਹਾਨਾਂ ਦਾ ਮਾਲਕ ਹੈ, ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਜੇ ਦੋ ਜਹਾਨ ਦਾ ਵਾਲੀ ਹੈ, ਮਾਲਕ ਹੈ, ਤਾਂ ਉਹ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਭੀਮ ਚੰਦ ਸੋਚਦਾ ਹੈ ਅਸੀਂ ਜਿਸ ਪ੍ਰਕਾਰ ਔਰੰਗੇ ਦੇ ਨਾਲ ਮਿਲ ਕੇ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ ਹੈ, ਠੀਕਰ ਫੁਰ ਦਲੀਸ ਸਿਰ ਪ੍ਰਭਪੁਰ ਕੀਓ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਭਇਓ, ਜੈ ਜੈ ਜੈ ਸੁਰਲੋਕ। ਸਾਰੇ ਸੁਰਲੋਕ ਵਿੱਚ ਜੈ ਜੈਕਾਰ ਹੋ ਰਹੀ ਸੀ, ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ। ਜਿਸ ਪ੍ਰਕਾਰ ਪਿੰਜਰੇ ਵਿੱਚ ਕੈਦ ਕੀਤਾ, ਤਿੱਖੀਆਂ ਸੀਆਂ ਸਿੱਖਾਂ ਜਿਹੜੀਆਂ ਨੇ ਉਹਨਾਂ ਦੇ ਸਰੀਰ ਨੂੰ ਚੁੱਭਦੀਆਂ ਰਹੀਆਂ, ਜਿਸ ਤਰ੍ਹਾਂ ਉਹਨਾਂ ਦੇ ਗਏ ਹੋਏ ਸਿੱਖਾਂ ਨੂੰ ਸ਼ਹੀਦ ਕੀਤਾ, ਆਰੇ ਨਾਲ ਚਰਵਾਇਆ ਗਿਆ, ਉਬਲਦੀ ਦੇਗ ਵਿੱਚ ਆਲੂ ਵਾਂਗੂ ਬਾਲਿਆ ਗਿਆ, ਬਲਦੀ ਰੂਈ ਦੇ ਵਿੱਚ ਸਾੜਿਆ ਗਿਆ, ਮਹਿਸੂਸ ਤਾਂ ਇਉਂ ਹੁੰਦਾ ਸੀ ਵੀ ਆਉਣ ਵਾਲੀਆਂ ਸਦੀਆਂ ਵਿੱਚ ਯੁੱਗ ਬਦਲਦਿਆਂ ਵੀ ਇਸ ਚੱਕ ਨਾਨਕੀ ਦੇ ਇਲਾਕੇ ਵਿੱਚ ਕੋਈ ਨਗਾਰਾ ਨਹੀਂ ਵਜਾਵੇਗਾ
1: ਪਰ ਇਹ ਗੱਲ ਤਾਂ ਕਮਾਲ ਹੋ ਗਈ ਹੈ, ਜਿਸ ਵੇਲੇ 13 ਸਾਲ ਦੀ ਉਮਰ ਵਿੱਚ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਿਆਂ ਤੇ ਚੋਟਾਂ ਲੱਗ ਗਈਆਂ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਹੈ, ਕਹਿੰਦੇ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ, ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ, ਜਿਣ ਲੱਖ ਅਕਾਲ ਨਿਰੰਜਣਾ ਜਪਿਓ ਕਰਤਾਰਾ, ਜਿਨ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਸਿਰ ਕੇਸ ਧਾਰ ਗਏ ਖੜਗ ਕੋ, ਸਿਰ ਕੇਸ ਧਾਰ ਗਏ ਖੜਗ ਕੋ, ਸਭ ਦੁਸ਼ਟ ਪਛਾਰਾ, ਸੀਲ ਜੱਤ ਦੀ ਕਸ਼ ਪੈਰ ਪਕੜੇ ਹਥਿਆਰਾ, ਤਿੰਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ, ਤੈ ਰਾਜੇ ਸ਼ਾਹ ਉਮੀਰੜੇ ਹੋਏ ਸਭ ਸ਼ਾਰਾ। ਬੜੇ ਬੜੇ ਮੀਰ ਬਾਦਸ਼ਾਹ ਰਾਜੇ ਜਿਹੜੇ ਸੀ ਮੇਰੇ ਰਣਜੀਤ ਗੁਰੂ ਦੇ ਰਣਜੀਤ ਨਗਾਰੇ ਦੇ ਅੱਗੇ ਉਹਨਾਂ ਦੇ ਹੌਸਲੇ ਖਤਮ ਹੋ ਜਾਂਦੇ ਸਨ। ਤੈ ਰਾਜੇ ਸ਼ਾਹ ਅਮੀਰੜੇ ਹੋਏ ਸਭ ਸ਼ਾਰਾ, ਫਿਰ ਸੁਣ ਕਰ ਐਸੀ ਤੰਬਕ ਕੋ, ਤੰਬਕ ਤੰਬਕ ਤੰਬਕ ਕੀ ਹੈ, ਜਦੋਂ ਬੰਬ ਚੱਲਦਾ ਹੈ ਧਰਤੀ ਕੰਬਦੀ ਹੈ, ਨਗਾਰੇ ਤੇ ਚੋਟਾਂ ਲੱਗਦੀਆਂ ਨੇ, ਪਹਾੜੀਆਂ ਹਿੱਲਦੀਆਂ ਨੇ, ਫਿਰ ਸੁਣ ਕਰ ਐਸੀ ਐਸੀ ਧੰਬਕ ਕਹੋ, ਕੰਪੈ ਗਿਰ ਭਾਰਾ, ਕੰਪੈ ਕੰਬਦੇ ਨੇ ਗਿਰ ਪਹਾੜੀ ਰਾਜੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ, ਫਿਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਫਿਰ ਸੁਣ ਕਰ ਐਸੀ ਤੰਬਕ ਕਹੋ, ਕੰਪੈ ਕੰਪੈ ਗਿਰ ਭਾਰਾ। ਇੱਥੇ ਬਸ ਨਹੀਂ ਹੈ, ਸਭ ਧਰਤੀ ਹਲ ਚੱਲ ਪਈ ਛਾਡੇ ਘਰ ਬਾਰ, ਫਿਰ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ, ਤਹਿ ਬਿਨ ਸਤਿਗੁਰ ਕੋ ਨਹੀਂ ਭੈ ਕੱਟ ਨਹਾਰਾ, ਗਹਿ ਐਸੇ ਖੜਗ ਦਿਖਾਈ ਕੋ ਸਕੈ ਨ ਝੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੈਂ ਪਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਾਸਵ ਕਾਹੇ ਤਾਬੇ ਰਕਮ ਹੈ। ਫਿਰ ਕਹਿੰਦੇ ਏਕ ਆਂਖ ਸੇ ਕਿਆ ਬੁੱਲ ਬੁੱਲਾ ਕੁਲ ਬਹਿਰ ਕੋ ਦੇਖ, ਇੱਕ ਅੱਖ ਚੋਂ ਨਿਕਲਿਆ ਹੋਇਆ ਅਥਰੂ ਉਹ ਸਮੁੰਦਰ ਨੂੰ ਵੇਖੇਗਾ, ਜਾਂ ਉਹਦੀਆਂ ਲਹਿਰਾਂ ਵੱਲੇ ਵੇਖੇਗਾ, ਜਾਂ ਉਹਦੇ ਕਿਨਾਰੇ ਵੱਲੇ ਵੇਖੇਗਾ, ਜਾਂ ਉਹਦੀ ਡੂੰਘਾਈ ਵੱਲੇ ਵੇਖੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਇੱਕ ਛੋਟਾ ਜਿਹਾ ਬੁਲਬੁਲਾ ਹਾਂ, ਤੁਹਾਡੀ ਵਡਿਆਈ ਵੱਡੀ ਹੈ। ਇੱਕ ਆਂਖ ਸੇ ਕਿਆ ਬੁੱਲ ਬੁੱਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਦੇਖੇ, ਮੰਝ ਧਾਰ ਕੋ ਦੇਖੇ, ਜਾਂ ਲਹਿਰ ਕੋ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਹੈ ਮੇਰਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਰਣਜੀਤ ਨਗਾਰੇ ਦੀ ਬਾਤ ਚੱਲੀ ਹੈ, ਨਗਾਰੇ ਤੋਂ ਬਾਅਦ ਮੈਂ ਅੱਗੇ ਤੋਰ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਯਾਦ ਕਰ ਲਏ ਨੇ, ਜਿਵੇਂ ਨਗਾਰੇ ਦਾ ਵਜਣਾ ਅੱਖਰੀ ਅਰਥਾਂ ਵੱਲੇ ਆਈਏ, ਛੁਪਾਇਆ ਛੁਪਦਾ ਨਹੀਂ ਹੈ, ਦੂਰ ਤੱਕ ਨਗਾਰੇ ਦੀ ਆਵਾਜ਼ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਗਾਰੇ ਦਾ ਵਜਣਾ ਛੁਪਦਾ ਨਹੀਂ, ਚਾਰ ਤਰਫਾਂ ਪਾਸੇ ਨਗਾਰਾ ਗੂੰਜਦਾ ਹੈ। ਅੱਧੇ ਬੋਲ ਵਿੱਚ ਕਹਿੰਦੇ ਨੇ, ਉਦਤ ਪ੍ਰਧਾਨ ਭਾਣ ਦੁਰੈ ਨਾ ਦੁਰਾਏ ਸੈ, ਭਾਣ ਨਾਮ ਹੈ ਸੂਰਜ ਦਾ, ਭਾਣ ਨਾਮ ਜੀ ਸੂਰਜ ਦਾ। ਹੁਣ ਜਿਵੇਂ ਸੂਰਜ ਦੀ ਟਿੱਕੀ ਚੜੀ ਹੋਈ ਹੈ, ਉਹਦੀਆਂ ਕਿਰਨਾਂ ਪੈ ਰਹੀਆਂ ਨੇ, ਧੁੱਪ ਲੱਗੀ ਹੈ ਬਾਹਰ, ਤੇ 2, 4, 10, 20 ਬੰਦੇ ਜਾਂ 50, 100, 1000 ਵੀ ਇੱਕ ਵੱਡੀ ਸਾਰੀ ਚਾਦਰਾ ਲੈ ਲੈਣ, ਤਕੜੀ ਲੰਬੀ, ਲੰਬਾਈ ਵੀ ਬਹੁਤ ਹੋਵੇ, ਚੜਾਈ ਵੀ ਬਹੁਤ ਹੋਵੇ, ਬਹੁਤ ਬੰਦਿਆਂ ਨੇ ਚੱਕੀ ਹੋਵੇ, ਤੇ ਉਹ ਸੂਰਜ ਦੇ ਸਾਹਮਣੇ ਕਰ ਦੇਣ ਵੀ ਅਸੀਂ ਸੂਰਜ ਦੇ ਪ੍ਰਕਾਸ਼ ਨੂੰ ਰੋਕ ਲੈਣਾ, ਸੂਰਜ ਦੇ ਪ੍ਰਕਾਸ਼ ਨੂੰ ਰੋਕ ਲੈਣਾ ਤੇ ਸੂਰਜ ਦਾ ਪ੍ਰਕਾਸ਼ ਰੁਕਿਆ ਨਹੀਂ ਰੋਕਣਾ। ਜਿਵੇਂ ਨਗਾਰੇ ਤੇ ਚੋਟ ਲੱਗੀ ਉਹਦੀ ਆਵਾਜ਼ ਰੁਕਿਆ ਨਹੀਂ ਰੁਕਣੀ। ਸੂਰਜ ਦਾ ਪ੍ਰਕਾਸ਼ ਕੋਈ ਬੰਦੇ 10, 20, 1000, 50 ਯਤਨ ਕਰਨ ਰੋਕਣ ਦਾ, ਉਹ ਰੁਕਿਆ ਰੁਕਣਾ ਨਹੀਂ ਹੈ। ਦੂਸਰਾ ਬੋਲ ਕਹਿੰਦੇ ਨੇ, ਦੀਪਕ ਸਹਿ ਦਾਵਾ ਭਏ ਸਕਲ ਸੰਸਾਰ ਜਾਣੈ। ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਦੀਵੇ ਤੋਂ ਅਗਨੀ ਰੋਸ਼ਨੀ ਪ੍ਰਗਟ ਹੁੰਦੀ ਹੈ। ਦੀਵੇ ਵਿੱਚ ਤੇਲ ਹੋਵੇ, ਦੀਵੇ ਦੇ ਵਿੱਚ ਬੱਤੀ ਵੀ ਹੋਵੇ, ਬੱਤੀ ਉਹਨੂੰ ਲੂਰੂਨ ਦੀ ਵੱਟੀ ਹੁੰਦੀ ਹੈ, ਉਹਦੇ ਵਿੱਚ ਵੱਟੀ ਹੋਵੇ, ਉਹਨੂੰ ਅੱਗ ਲਾਈ ਜਾਵੇ ਤੇ ਦੀਵੇ ਦਾ ਕੰਮ ਹੈ, ਰੋਸ਼ਨੀ ਪ੍ਰਗਟ ਹੁੰਦੀ ਹੈ। ਤੇ ਅੱਧੇ ਬੋਲ ਵਿੱਚ ਕਹਿੰਦੇ, ਘਟਕਾ ਮੈਂ ਸਿੰਧ ਜੈਸੇ ਛਿਪੇ ਨਾ ਛਪਾਏ ਸੇ। ਤੇ ਇੱਕ ਘੜਾ ਹੋਵੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘੜੇ ਦੇ ਵਿੱਚ ਜੇ ਕੋਈ ਇਹ ਗੱਲ ਕਵੇ ਵੀ ਜਿਹੜਾ ਸਮੁੰਦਰ ਹੈ ਮੈਂ ਉਹਨੂੰ ਛਪਾ ਲਵਾਂ, ਸਮੁੰਦਰ ਦਾ ਪਾਣੀ ਜਿਹੜਾ ਹੈ, ਬਾਤ ਬੜੀ ਮਜ਼ੇਦਾਰ ਹੈ, ਜਿਹੜਾ ਸਮੁੰਦਰ ਦਾ ਪਾਣੀ ਹੈ, ਇੱਕ ਮੈਂ ਘੜਾ ਲੈ ਕੇ ਤੇ ਉਹਦੇ ਵਿੱਚ ਪਾ ਕੇ ਤੇ ਸਮੁੰਦਰ ਖਾਲੀ ਕਰ ਦਿਆਂ, ਤੇ ਤੁਸੀਂ ਸਿਆਣੇ ਬੈਠੇ ਹੋ ਤੇ ਇਹ ਤੇ ਬਾਤ ਅਨਹੋਣੀ ਲੱਗਦੀ ਹੈ ਨਾ, ਵੀ ਸਮੁੰਦਰ ਦੇ ਜਿਹੜਾ ਇੰਨਾ ਪਾਣੀ ਹੈ ਜਿਹਦੀ ਗਿਣਤੀ ਮਿਣਤੀ ਨਹੀਂ ਹੈ, ਤੁਸੀਂ ਸਮਝਦਾਰ ਬੈਠੇ ਹੋ ਤੇ ਉਹ ਘੜੇ ਵਿੱਚ ਸਮਾ ਨਹੀਂ ਸਕਦਾ। ਫਿਰ ਬੋਲ ਤੁਹਾਨੂੰ ਦੁਹਰਾਉਣ ਲੱਗਾ, ਜਿਵੇਂ ਨਗਾਰਾ ਵੱਜਦਾ ਉਹਦੀ ਚੋਟ ਜਿਹੜੀ ਆਵਾਜ਼ ਰੁਕਿਆ ਰੁਕਦੀ ਨਹੀਂ ਹੈ, ਜਿਵੇਂ ਸੂਰਜ ਦੀ ਰੋਸ਼ਨੀ ਰੁਕਿਆ ਰੁਕਦੀ ਨਹੀਂ ਹੈ, ਜਿਵੇਂ ਦੀਵਾ ਬਾਲੇ ਤੇ ਉਹਦਾ ਪ੍ਰਕਾਸ਼ ਵੀ ਹੁੰਦਾ ਹੈ, ਤੇ ਜਿਵੇਂ ਸਮੁੰਦਰ ਜਿਹੜਾ ਉਹ ਇੱਕ ਛੋਟੇ ਜਿਹੇ ਘੜੇ ਵਿੱਚ ਸਮਾ ਨਹੀਂ ਸਕਦਾ। ਤੇ ਤੀਜਾ ਬੋਲ ਕਹਿੰਦੇ ਨੇ, ਜੈਸੇ ਚੱਕਰ ਵੈ ਨਾ ਛਾਨੇ ਰਹਿਤ ਸਿੰਘਾਸਨ ਪੈ, ਦੇਸ਼ ਮੈਂ ਦੁਹਾਈ ਫੇਰੇ ਮਿਟੇ ਨਾ ਮਿਟਾਏ ਸਹਿ। ਜਿਵੇਂ ਕੋਈ ਚੱਕਰਵਰਤੀ ਰਾਜਾ ਹੋਵੇ, ਸਿੰਘਾਸਨ ਤੇ ਬਹਿਣ ਵਾਲਾ ਹੋਵੇ, ਸੋਹਣੀਆਂ ਉਹਦੀਆਂ ਪੁਸ਼ਾਕਾਂ ਹੋਣ ਤੇ ਦੇਸ਼ ਵਿੱਚ ਉਹਦੀ ਦੁਹਾਈ ਪੈਂਦੀ ਹੋਵੇ, ਬੱਲੇ ਬੱਲੇ ਹੁੰਦੀ ਹੋਵੇ, ਮਿਟੇ ਨਾ ਮਿਟਾਏ ਸੇ, ਤੇ 2-4 ਪ੍ਰਾਣੀ ਉਹਦੀ ਵਡਿਆਈ ਨੂੰ ਰੋਕਣ ਦਾ ਯਤਨ ਕਰਨ ਵੀ ਇਹਦੀ ਵਡਿਆਈ ਅਸਾਂ ਹੋਣ ਨਹੀਂ ਦੇਣੀ, ਇਹ ਬਾਤ ਝੂਠੀ ਹੈ, ਉਹਦੀ ਵਡਿਆਈ ਹੋ ਹੀ ਜਾਣੀ ਹੈ। ਤੈਸੇ ਤੇਵੇਂ ਗੁਰਮੁਖ ਪ੍ਰੇਮ ਕੋ ਪ੍ਰਗਾਸ ਜਾਸ, ਵੀ ਜਿਹਦੇ ਅੰਦਰ ਮੇਰੇ ਗੁਰੂ ਦੇ ਪ੍ਰਤੀ ਪ੍ਰੀਤੀ ਹੈ, ਉਹ ਆਪਣੇ ਆਪ ਨੂੰ ਛੁਪਾ ਕੇ ਬੈਠ ਜਾਵੇ, ਗੋਪਤ ਨ ਰਹਿ ਮੋਣ ਬ੍ਰਿਤ ਉਪਜਾਏ ਹੈ, ਉਹ ਗੋਪਤ ਹੋ ਜਾਵੇ, ਚੁੱਪ ਕਰਕੇ ਬੈਠ ਜਾਵੇ, ਕਿਸੇ ਕੋਲ ਗੱਲ ਨਾ ਕਰੇ, ਪਰ ਉਹਦੇ ਅੰਦਰ ਪ੍ਰੇਮ ਗੁਰੂ ਪ੍ਰਤੀ ਹੈ ਤੇ ਸੰਸਾਰ ਵਿੱਚ ਉਹ ਪ੍ਰਗਟ ਹੋ ਜਾਵੇਗਾ। ਆਖੋ ਸਤਨਾਮ ਸ਼੍ਰੀ। ਇੱਕ ਛੋਟਾ ਜਿਹਾ ਬੁੱਲ ਤੁਹਾਡੇ ਨਾਲ ਸਾਂਝਾ ਕਰਦਾ ਤੇ ਇੱਕ ਬਿੱਤ ਦਾ ਖੁਲਾਸਾ ਹੋ ਜਾਵੇ। ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਤੁਹਾਨੂੰ ਪਤਾ ਹੈ ਬਾਲਾ ਪ੍ਰੀਤਮ ਮਹਾਰਾਜ ਕਹਿ ਗਏ ਬਾਬਾ ਬਸੇ ਬਕਾਲੇ, ਸਾਡੇ ਦਾਦਾ ਗੁਰੂ ਬਕਾਲੇ ਵਿਖੇ ਵੱਸਦੇ ਨੇ, ਗੁਰੂ ਹੋਣਗੇ। ਜਦੋਂ ਇੰਨਾ ਬੋਲ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਦਿੱਲੀ ਵਿਖੇ ਕਹਿ ਦਿੱਤਾ ਤਾਂ ਜਿਹੜੇ ਹੋਰ ਧੀਰ ਮਲ ਵਰਗੇ ਸਨ, ਭਾਈ ਗੁਰੂ ਕਹਿੰਦੇ ਨੇ ਹੋਰ ਬੈਠੇ ਸਨ, ਵਧੇਰੇ ਹੋਣ ਘੱਟ ਹੋਣ ਉਹ ਬਾਤ ਵੱਖਰੀ ਹੈ, ਪਰ ਉਹਨਾਂ ਤੇ ਆਪਣਾ ਪੂਰਾ ਤਾਣ ਲਾ ਲਿਆ। ਧੀਰ ਮਲ ਕਹਿੰਦਾ ਮੈਂ ਗੁਰੂ ਹੈ, ਦੂਜਾ ਕਹਿੰਦਾ ਮੈਂ ਗੁਰੂ ਹੈ, ਤੀਸਰਾ ਕਹਿੰਦਾ ਮੈਂ ਗੁਰੂ ਹੈ, ਸਾਰੇ ਗੁਰੂ ਬਣੀ ਬੈਠੇ ਨੇ, ਸਾਰੇ ਆਪੋ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਨੇ। ਅੱਜ ਵੀ ਦੁਕਾਨਾਂ ਬੜੀਆਂ ਨੇ ਪੰਜਾਬ ਦੀ ਧਰਤੀ ਤੇ, ਉਹ ਤੇ ਗੱਲ ਛੱਡੋ, ਹੁਣ ਤੇ ਇਹਨਾਂ ਦੇਸ਼ਾਂ ਵਿੱਚ ਵੀ ਦੁਕਾਨਾਂ ਬਥੇਰੀਆਂ ਖੁੱਲ ਗਈਆਂ ਨੇ, ਲੋਕ ਸੌਦਾ ਲੈਣ ਜਾਂਦੇ ਨੇ, ਜਿੱਥੇ ਅਸਲੀ ਸੌਦਾ ਮਿਲਣਾ ਉੱਥੋਂ ਲੈਂਦੇ ਨਹੀਂ ਹੈ। ਇੱਕ ਗੱਲ ਪੱਕੀ ਹੈ, ਜਿੱਥੇ ਸੌਦਾ ਖਰਾ ਹੋਵੇ ਨਾ, ਵਧੀਆ ਹੋਵੇ, ਉੱਥੇ ਭੀੜਾ ਬਹੁਤੀ ਨਹੀਂ ਹੁੰਦੀ, ਕਿਉਂਕਿ ਉੱਥੇ ਮਹਿੰਗੀ ਬਾਤ ਹੁੰਦੀ ਹੈ। ਜਿੱਥੇ ਸਸਤਾ ਹੋਵੇ ਉੱਥੇ ਲੋਕ ਆਪਣੇ ਆਪ ਹੀ ਦੌੜਦੇ ਨੇ, ਭਾਵੇਂ ਉਹਦੇ ਚੋਂ ਅੱਧੇ ਤੋਂ ਜ਼ਿਆਦਾ ਗਾਰਬੇਜ ਸੱਟਣਾ ਪੈ ਜੇ। ਕਹਿੰਦੇ ਉਹ ਬਾਈ ਗੁਰੂ ਜਿਹੜੇ ਹੋਰ ਨੇ ਉਹ ਆਪਣੀਆਂ ਗੱਦੀਆਂ ਲਾ ਕੇ ਬੈਠੇ ਨੇ, ਹੁਣ ਜਿਹਦੇ ਅੰਦਰ ਪ੍ਰੇਮ ਹੈ ਉਹਨੇ ਤਾਂ ਪ੍ਰਗਟ ਹੋ ਜਾਣਾ ਹੈ। ਤੁਹਾਨੂੰ ਪਤਾ ਹੈ ਮੈਂ ਸਾਖੀ ਪੂਰੀ ਨਹੀਂ ਲੈਣੀ, ਛੋਟੇ ਜਿਹੇ ਬੋਲ ਲੈਣੇ ਨੇ। ਮੱਖਣ ਸ਼ਾਹ ਦਾ ਬੇੜਾ ਬੰਨੇ ਲੱਗ ਜਾਂਦਾ ਹੈ, ਉਹਨੂੰ ਪਤਾ ਨਹੀਂ, ਉਹ ਇੱਕੋ ਹੀ ਅਰਦਾਸ ਕਰਦਾ ਹੈ, ਗੁਰੂ ਨਾਨਕ ਮਹਾਰਾਜ ਦੀ ਗੱਦੀ ਦੇ ਸਿੰਘਾਸਣ ਦੇ ਮਾਲਕਾ, ਕਿਉਂਕਿ ਉਹਨੂੰ ਨਾਂ ਦਾ ਤਾਂ ਪਤਾ ਹੀ ਨਹੀਂ ਹੈ, ਨਾਂ ਤਾਂ ਉਹਨੂੰ ਪਤਾ ਹੀ ਨਹੀਂ, ਉਹਨੂੰ ਇਹ ਵੀ ਨਹੀਂ ਪਤਾ ਵੀ ਗੁਰੂ ਹੈ ਕਿੱਥੇ ਆ, ਉਹਨੂੰ ਸਿਰਫ ਇੰਨਾ ਹੀ ਪਤਾ ਵੀ ਗੁਰੂ ਨਾਨਕ ਦਾ ਸਿੰਘਾਸਣ ਜੁਗੋ ਜੁਗ ਅਟਲ ਹੈ। ਤੇ ਉਹਨੇ ਅਰਦਾਸ ਇੱਕੋ ਹੀ ਕੀਤੀ, ਗੁਰੂ ਨਾਨਕ ਦੀ ਗੱਦੀ ਦੇ ਸਿੰਘਾਸਣ ਦੇ ਮਾਲਕ ਜੋਤ ਨਾਮੀ ਨਾਨਕ ਜੀ, ਮੇਰਾ ਡੁੱਬਦਾ ਬੰਨਾ ਬੇੜੇ ਲਾ ਦਿਓ। ਬਸ ਆਹ ਦੋ ਅੱਖਰਾਂ ਦੀ ਅਰਦਾਸ ਸੀ ਉਹਦੀ, ਸਤਿਗੁਰਾਂ ਦੇ ਘਰ ਤੇ ਪਹੁੰਚੀ ਹੈ, ਬੇੜਾ ਬੰਨੇ ਲੱਗਾ ਹੈ। ਇਤਿਹਾਸਕਾਰ ਲਿਖਦੇ ਨੇ ਸੁਖਣਾ ਸੁਖਦਾ ਹੈ, ਪਤਾ ਲੱਗਦਾ ਕਿੱਥੇ ਨੇ ਗੁਰੂ, ਪਤਾ ਇਉਂ ਲੱਗ ਜਾਂਦਾ ਹੈ ਵੀ ਅੱਠਵੇਂ ਪਾਤਸ਼ਾਹ ਪੁੱਛਦਿਆਂ ਵੀ ਇੰਨੇ ਬੋਲ ਕਹਿ ਗਏ ਨੇ ਬਾਬਾ ਬਸੇ ਬਕਾਲੇ, ਤਾਂ ਫਿਰ ਆਪਣੀ ਫੌਜ ਸਮੇਤ ਬਕਾਲਾ ਨਗਰ ਵਿਖੇ ਪਹੁੰਚਦਾ ਹੈ। ਜਿਸ ਵੇਲੇ ਪਹੁੰਚਦਾ ਹੈ, ਹੁਣ ਗੁਰੂ ਦੀ ਭਾਲ ਹੈ, ਬੋਲ ਚੇਤਾ ਰੱਖਿਓ, ਸੂਰਜ ਲੁਕਾਇਆ ਲੁਕਦਾ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਲੁਕਾਉਣ ਦਾ, ਇਹੀ ਬੋਲ ਚੱਲੇ ਸੀ ਨਾ, ਚਾਦਰਾਂ ਲੈ ਕੇ ਖੜ ਜਾਣ ਤੇ ਲੁਕਣਾ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੂੰ ਲੁਕਾਉਣ ਦਾ ਯਤਨ ਕਰਨ ਤੇ ਉਹਨੇ ਲੁਕਣਾ ਨਹੀਂ ਹੈ, ਉਹਨੇ ਪ੍ਰਗਟ ਹੋ ਜਾਣਾ ਹੈ। ਸਮੁੰਦਰ ਘੜੇ ਵਿੱਚ ਸਮਾ ਨਹੀਂ ਸਕਦਾ, ਸਮੁੰਦਰ ਜਿਹੜਾ ਘੜੇ ਵਿੱਚ ਸਮਾਉਂਦਾ ਨਹੀਂ ਹੈ, ਜਦੋਂ ਆਉਂਦਾ ਹੈ ਤਸੱਲੀ ਵਾਸਤੇ ਵਿਉਂਤ ਬਣਾਉਂਦਾ, ਕਹਿੰਦਾ ਹੁਣ ਗੁਰੂ ਪੂਰੇ ਕੋਲ ਕਿੱਥੋਂ ਜਾਵਾਂ। ਉਹ ਪੰਜ ਪੰਜ ਮੋਹਰਾਂ ਜਿਹੜੀਆਂ ਨੇ ਉਹ ਰੱਖਦਾ ਜਾਂਦਾ ਹੈ, ਰੱਖਦਾ ਜਾਂਦਾ ਹੈ। ਉਹਦੇ ਅੰਦਰ ਇੱਕ ਵਿਚਾਰ ਚੱਲ ਪਈ, ਸੁਣਿਆ ਹੈ ਗੁਰੂ ਜਿਹੜਾ ਉਹ ਅੰਤਰਜਾਮੀ ਹੈ, ਅੰਤਰਜਾਮੀ ਸਭ ਕੁਛ ਜਾਣਾ, ਤਾਂ ਕਿਸ ਪੈ ਆਖ ਸੁਣਾਈ ਹੈ, ਅੰਤਰਜਾਮੀ ਸਭ ਕੁਛ ਜਾਣਦਾ, ਵਿਨ ਬੋਲਿਆ ਸਭ ਕੁਛ ਜਾਣਦਾ, ਅੰਤਰਜਾਮੀ ਸਭ ਕੁਛ ਜਾਣ, ਉਹ ਅੰਤਰਜਾਮੀ ਹੈ, ਬਿਨਾਂ ਬੋਲਿਆ ਤੋਂ ਵੀ ਜਾਣਦਾ ਹੈ। ਮੇਰੀ ਕੂਕ ਜ਼ਰੂਰ ਸੁਣੋਗੇ, ਪੂਰਾ ਗੁਰੂ ਮੈਨੂੰ ਆਪਣੀ ਆਪ ਆਵਾਜ਼ ਦੇ ਦੇਵੇਗਾ। ਜਦੋਂ ਉਹਨੇ ਚਾਰ ਸ਼ਫੇਰੇ ਚੱਕਰ ਲਾ ਲਏ ਨੇ, ਨਿਰਾਸਾ ਜਿਹਾ ਹੋ ਕੇ ਬਾਹਰ ਤੁਰਿਆ ਜਾਂਦਾ ਹੈ, ਤਾਂ ਸੁਭਾਵਕ ਛੋਟੇ ਛੋਟੇ ਬੱਚੇ ਖੇਡਦੇ ਨੇ, ਉਹਨਾਂ ਪੁੱਛਦਾ ਹੈ ਵੀ ਇੱਥੇ ਹੋਰ ਵੀ ਗੁਰੂ ਰਹਿੰਦੇ ਨੇ। ਆਵਾਜ਼ ਆਉਂਦੀ ਹੈ, ਇੱਕ ਤੇਗਾ ਨਾਮ ਦੇ ਰਹਿੰਦੇ ਨੇ। ਕਿੱਥੇ ਰਹਿੰਦੇ ਨੇ? ਉਹ ਤਾਂ ਖਾਲੀ ਭੋਰੇ ਵਿੱਚ ਹੀ ਬੈਠੇ ਰਹਿੰਦੇ ਨੇ। ਤਾਂ ਜਿਸ ਵੇਲੇ ਮੱਖਣ ਸ਼ਾਹ ਨੂੰ ਪਤਾ ਲੱਗਦਾ ਹੈ, ਉਸ ਤਰਫ ਨੂੰ ਜਾਂਦਾ ਹੈ, ਮਨ ਦੇ ਅੰਦਰ ਤੇ ਉਹੀ ਵਿਚਾਰ ਹੈ ਜਿਹੜੀ ਬਾਕੀਆਂ ਦੇ ਨਾਲ ਸੀ। ਇੱਕ ਗੱਲ ਹੋਰ ਬੜੀ ਮਜ਼ੇਦਾਰ ਹੈ ਵੀ ਜਦੋਂ ਬਾਕੀ ਗੁਰੂਆਂ ਦੇ ਕੋਲ ਗਿਆ ਹੈ, ਸਭ ਨੂੰ ਪੰਜ ਪੰਜ ਮੋਹਰਾਂ ਰੱਖੀਆਂ ਨੇ, ਉਹਨਾਂ ਨੇ ਆਓ ਭਗਤ ਉਹਦੀ ਰੱਜ ਰੱਜ ਕੇ ਕੀਤੀ ਹੈ। ਉਹ ਸਾਰੇ ਚਾਹੁੰਦੇ ਸੀ ਵੀ ਸਾਡਾ ਚੇਲਾ ਪੱਕਾ ਬਣ ਜੇ। ਆਖਣ ਭੀਤਰ ਤੇਲ ਕੁਡਾਰ, ਸੋ ਲੋਗਣ ਨੀਰ ਬਹਾਏ ਦਿਖਾਵੈ, ਜੋ ਧਨਵਾਨ ਲੱਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਣ ਤੇ ਦੇਤ ਨਹਿ, ਮੰਗਣ ਜਾਤ ਮੁਖੋ ਨਾ ਦਿਖਾਵੈ, ਲੋਟ ਲੂਟਤ ਹੈ ਪਸ ਲੋਕਣ ਕੋ, ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਅਕਾਲ ਉਸਤਤ ਦਸਮ ਦੀ ਬਾਣੀ। ਕਹਿੰਦੇ ਲੋਕ ਇੱਦਾਂ ਦੇ ਪਖੰਡ ਕਰ ਲੈਂਦੇ ਨੇ, ਜਿੱਥੇ ਤੇ ਧਨ ਮਿਲ ਜਾਣਾ ਹੈ ਉੱਥੇ ਪ੍ਰਸ਼ਾਦਾ ਜ਼ਰੂਰ ਛਕਣਾ, ਜਿੱਥੇ ਨਹੀਂ ਮਿਲਣਾ ਉੱਥੇ ਨਹੀਂ ਜਾਣਾ। ਜਿਸ ਵੇਲੇ ਮੱਖਣ ਸ਼ਾਹ ਉੱਥੇ ਪਹੁੰਚ ਗਿਆ, ਸਤਿਗੁਰੂ ਮਹਾਰਾਜ ਦਾ ਚੌਂਕੜਾ ਇੱਕ ਰਸ ਲੱਗਾ ਹੋਇਆ ਹੈ, ਅੱਗੇ ਰੱਖ ਦਿੱਤਾ, ਤੇ ਜਿਸ ਵੇਲੇ ਪੰਜ ਮੋਹਰਾਂ ਰੱਖ ਕੇ ਪਛਾਣ ਪਰਤਣ ਲੱਗਾ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧੇ ਆਵੈ ਧਾਏ, ਸਭ ਥਾਂ ਹੀ ਹੋਏ ਸਹਾਏ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ, ਮੱਖਣ ਸ਼ਾਹ ਨੇ ਲੰਬਾ ਚੋਗਾ ਪਾਇਆ ਸੀ, ਛਾ ਸੀ, ਵਣਜਾਰਾ ਸੀ, ਸਤਿਗੁਰੂ ਮਹਾਰਾਜ ਨੇ ਉਹਦੀ ਚੋਲੇ ਦੀ ਕੰਨੀ ਜਿਹੜੀ ਸੀ ਨਾ ਨੁੱਕਰ, ਸਤਿਗੁਰਾਂ ਨੇ ਆਵਾਜ਼ ਨਹੀਂ ਦਿੱਤੀ, ਉਹਦੀ ਕੰਨੀ ਨੂੰ ਖਿੱਚਿਆ। ਸੁਭਾਵਕ ਅਸੀਂ ਤੁਰੇ ਜਾਂਦੇ ਹੋਈਏ ਤੇ ਸਾਡੇ ਕੱਪੜੇ ਨੂੰ ਕੋਈ ਖਿੱਚੇ ਤਾਂ ਇੱਕਦਮ ਪਰਤ ਕੇ ਆਪਾਂ ਪਛਾਣ ਦੇਖਦੇ ਹਾਂ ਵੀ ਮੇਰੇ ਕੱਪੜੇ ਨੂੰ ਕਿੰਨੇ ਖਿੱਚਿਆ। ਤਾਂ ਜਿਸ ਵੇਲੇ ਸਤਿਗੁਰਾਂ ਨੇ ਉਹਦੇ ਚੋਗੇ ਨੂੰ ਖਿੱਚਿਆ ਹੈ, ਖਿੱਚ ਪਈ, ਤਾਂ ਇੱਕਦਮ ਪਰਤ ਕੇ ਮੇਰੇ ਸਾਹਿਬਾਂ ਦੇ ਵੱਲੇ ਤੱਕਿਆ, ਨਿਗਾਹ ਭਰ ਕੇ ਤੱਕਿਆ, ਤੇ ਮੇਰੇ ਸਾਹਿਬਾਂ ਨੇ ਉਹਦੇ ਚੋਲੇ ਨੂੰ ਪਕੜਿਆ, ਉਹਦੇ ਚੋਗੇ ਨੂੰ ਪਕੜਿਆ, ਮੁਖਾਰ ਬਿਨ ਤੋਂ ਬਚਨ ਫਿਰ ਕੋਈ ਨਹੀਂ ਬੋਲਿਆ। ਤੇ ਮੱਖਣ ਸ਼ਾਹ ਸਤਿਗੁਰੂ ਵੱਲੇ ਵੇਖ ਕੇ ਇਉਂ ਹੱਥ ਮਾਰਦਾ, ਇਸ਼ਾਰਾ ਕਰਦਾ, ਮੂੰਹ ਤੋਂ ਉਹ ਨਹੀਂ ਬੋਲਿਆ। ਉਹਦੇ ਅੰਦਰ ਦੀ ਸੋਚ ਇਹ ਹੈ, ਕਵੀ ਲਿਖਦੇ ਨੇ ਵੀ ਪਾਤਸ਼ਾਹ ਇਹ ਕੀ ਹੈ ਵੀ ਮੇਰਾ ਚੋਲਾ ਕਿਉਂ ਖਿੱਚਿਆ? ਜਦੋਂ ਐ ਕੀਤਾ ਤਾਂ ਕਵੀ ਰਾਜ ਲਿਖਦੇ ਨੇ ਸਤਿਗੁਰੂ ਮਹਾਰਾਜ ਨੇ ਆਪਣਾ ਦੂਸਰਾ ਹੱਥ ਉਹਨਾਂ ਮੋਹਰਾਂ ਵੱਲੇ ਕੀਤਾ ਵੀ ਆਹ ਕੀ ਹੈ? ਆਖੋ ਸਤਨਾਮ ਸ਼੍ਰੀ, ਜਿਵੇਂ ਦਾ ਪ੍ਰਸ਼ਨ ਹੈ ਤਿਵੇਂ ਦਾ ਹੀ ਜਵਾਬ ਹੈ। ਜਿਵੇਂ ਦਾ ਪ੍ਰਸ਼ਨ ਆਉਂਦਾ ਵੇ ਜਵਾਬ ਉਵੇਂ ਦਾ ਮਿਲੇ ਤਾਂ ਬਾਤ ਬਣਦੀ ਹੈ। ਉਹਨੇ ਚੁੱਪ ਦੇ ਵਿੱਚ ਮਹਾਰਾਜ ਨੂੰ ਸਵਾਲ ਕੀਤਾ ਵੀ ਇਹ ਕੀ ਹੈ, ਤੇ ਮਹਾਰਾਜ ਨੇ ਚੁੱਪ ਦੇ ਵਿੱਚ ਹੀ ਉਹਦਾ ਜਵਾਬ ਦੇ ਦਿੱਤਾ ਵੀ ਇਹ ਕੀ ਹੈ। ਬਸ ਉਹਦੇ ਵੱਲੇ ਵੇਖਣ ਦੀ ਢੇਰ ਸੀ, ਜਦੋਂ ਇਸ਼ਾਰਾ ਦੇਖਿਆ ਮੱਖਣ ਸ਼ਾਹ ਸਮਝ ਗਿਆ ਵੀ ਇਹ ਹੀ ਗੁਰੂ ਪੂਰਾ ਹੈ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ, ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚ ਅਰਦਾਸ ਸੀ, ਡੁੱਬਦਾ ਬੇੜਾ ਬੰਨੇ ਲਾ ਦਿੱਤਾ, ਜੇ ਤੁਹਾਡੀ ਕਿਰਪਾ ਹੈ। ਜਿਸ ਵੇਲੇ ਵਿਚਾਰ ਹੋਈ ਫਿਰ ਮੇਰੇ ਸਾਹਿਬਾਂ ਨੂੰ ਪ੍ਰਗਟ ਕਰਨ ਦੀ ਬਾਤ ਲਿਖਦਾ ਹੈ ਤਾਂ ਉਸ ਵੇਲੇ ਕਹਿ ਦਿੰਦਾ ਹੈ ਪੱਲੂ ਫੇਰ ਕੇ, ਸਾਚੋ ਗੁਰ ਲਾਦੋ ਰੇ। ਹੁਣ ਤੁਸੀਂ ਸਿਆਣੇ ਬੈਠੇ ਹੋ, ਮੈਂ ਬਚਨ ਪੜ੍ਹ ਰਿਹਾ ਸੀ ਤੁਹਾਡੇ ਨਾਲ ਵੀ ਬਾਜਤ ਨਿਸ਼ਾਨ, ਇੱਕ ਵਾਰ ਫਿਰ ਇਹਦੇ ਅਰਥ ਕਰਾਂ। ਬਾਜਤ ਨਿਸ਼ਾਨ ਸੁਣੀਅਤ ਚੋਂ ਔਰ ਜੈਸੇ, ਜਿਵੇਂ ਨਗਾਰਾ ਵੱਜਦਾ ਹੋਵੇ ਤੇ ਉਹਦੀ ਆਵਾਜ਼ ਚਾਰ ਸ਼ਫੇਰੇ ਸੁਣਾਈ ਦਿੰਦੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਜੀ ਦਾ ਰਣਜੀਤ ਨਗਾਰੇ ਦਾ ਮੈਂ ਤੁਹਾਨੂੰ ਦ੍ਰਿਸ਼ਟਾਂਤ ਦੇ ਦਿੱਤਾ ਹੈ। ਦੂਸਰਾ ਦ੍ਰਿਸ਼ਟਾਂਤ ਦਿੱਤਾ ਹੈ, ਸੂਰਜ ਨੂੰ ਲੁਕਾਇਆ ਕਦੇ ਸੂਰਜ ਲੁਕਦਾ ਨਹੀਂ ਹੈ। ਜਿਵੇਂ ਦੀਵੇ ਤੋਂ ਰੋਸ਼ਨੀ ਪੈਦਾ ਹੁੰਦੀ ਹੈ, ਜਿਵੇਂ ਸਮੁੰਦਰ ਦਾ ਪਾਣੀ ਘਟਕੇ ਵਿੱਚ ਘੜੇ ਵਿੱਚ ਸਮਾ ਨਹੀਂ ਸਕਦਾ, ਜਿਵੇਂ ਕੋਈ ਚੱਕਰਵਰਤੀ ਰਾਜਾ ਹੋਵੇ ਉਹਦੀ ਦੁਹਾਈ ਪੈਂਦੀ ਹੋਵੇ ਉਹਦੀ ਵਡਿਆਈ ਰੁਕਿਆ ਰੁਕਦੀ ਨਹੀਂ ਹੈ, ਇਸੇ ਤਰ੍ਹਾਂ ਜਿਸ ਪਿਆਰੇ ਦੇ ਅੰਦਰ ਪ੍ਰੇਮ ਵੱਸਦਾ ਹੈ ਉਹ ਮੇਰੇ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਉਹਦੀ ਵਡਿਆਈ ਵੀ ਪ੍ਰਗਟ ਹੋ ਜਾਂਦੀ ਹੈ। ਆਇਆ ਸੁਣਿਆ ਬਿਦਰਦ ਬੋਲੇ ਦਰਜੋਧਨ ਹੋਏ ਕੇ ਰੁੱਖਾ, ਆਹ ਹੈ ਪ੍ਰੇਮ ਦੀ ਪਰਿਭਾਸ਼ਾ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋਠਾ ਕੁਰ ਅਣਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਜਦੋਂ ਸੁਣਿਆ ਹੈ ਦਰਜੋਧਨ ਨੇ ਵੀ ਕ੍ਰਿਸ਼ਨ ਜੀ ਬਿਦਰ ਦੇ ਘਰ ਆ ਗਏ, ਦਾਸੀ ਦੇ ਪੇਟੋਂ ਜਨਮ ਹੋਇਆ ਸੀ ਬਿਦਰ ਦਾ, ਪ੍ਰੇਮ ਬੜਾ ਸੀ ਅੰਦਰ। ਆਇਆ ਸੁਣਿਆ ਬਿਦਰ ਦੇ ਬੋਲੇ ਕੌਣ ਦਰਜੋਧਨ ਹੋਏ ਕੇ ਰੁੱਖਾ, ਰੁੱਖਾ ਗੁੱਸੇ ਵਾਲੇ ਕਸੈਲੇ ਬੋਲ ਕਰੜੇ ਬੋਲ ਆਪਣੇ ਮੂੰਹ ਤੋਂ ਦੁਰਯੋਧਨ ਨੇ ਬੋਲੇ, ਕਹਿਣ ਲੱਗੇ ਅਸੀਂ ਰਾਜੇ ਮਹਾਰਾਜੇ ਸਾਡਾ ਘਰ ਛੱਡ ਕੇ ਸਾਡੀਆਂ ਮਹਿਲ ਮਾੜੀਆਂ ਛੱਡ ਕੇ ਗੋਲੇ ਦੇ ਘਰ ਜਾ ਕੇ ਇਹਨੂੰ ਕਿਹੜਾ ਕੋਈ ਛੱਤੀ ਪਦਾਰ ਦਾ ਭੋਜਨ ਮਿਲਿਆ ਹੋਣਾ, ਉੱਥੇ ਕਿਹੜੀਆਂ ਸੋਹਣੀਆਂ ਵਿਛਾਈਆਂ ਵਿਛੀਆਂ ਹੋਣੀਆਂ ਨੇ, ਉੱਥੇ ਦੁੱਖਾਂ ਵਿੱਚ ਰਾਤ ਲੰਘੀ ਹੋਵੇਗੀ। ਗੋਲੇ ਦੇ ਘਰ ਜਾਏ ਕੇ ਸੁੱਖਾ, ਗੋਲੇ ਦਾਸ ਦੇ ਘਰ ਕਿਹੜਾ ਇਹਨੂੰ ਸੁੱਖ ਮਿਲਿਆ ਹੋਣਾ। ਸੁਣਿਆ ਵੀ ਕ੍ਰਿਸ਼ਨ ਉਹੀ ਰਹਿ ਗਿਆ ਨਾ, ਗਵਾਲਾ ਰਹਿ ਗਿਆ, ਗੋਲਿਆਂ ਦੇ ਘਰ ਤੁਰਿਆ ਫਿਰਦਾ ਹੈ। ਗੋਲੇ ਦੇ ਘਰ ਜਾਏ ਕੇ ਸੁੱਖਾ, ਘਰ ਸਾਡੇ ਛੱਡ ਕੇ। ਕਹਿਣ ਲੱਗੇ ਤੁਹਾਡੇ ਅੰਦਰ ਮੈਂ ਦਾ ਹੰਕਾਰ ਸੀ। ਕਹਿੰਦਾ ਜੇ ਮੇਰੇ ਅੰਦਰ ਸੀਗਾ ਭੀਖਮ ਦਰੋਣਾ ਕਰਨ ਤਜ ਸਭਾ ਸਿੰਗਾਰ ਵੱਡੇ ਮਾਨੁੱਖਾ, ਭੀਸ਼ਮ ਪਤਾਮਾ ਦਰੋਣਾਚਾਰੀਆ ਦੇ ਜੇ ਇਹਨਾਂ ਦੇ ਘਰ ਚਲੇ ਜਾਂਦਾ, ਜੇ ਇਹਨਾਂ ਦੇ ਘਰ ਨਹੀਂ ਸੀ ਜਾਣਾ ਤੇ ਸਭਾ ਦੇ ਹੋਰ ਬੜੇ ਬੜੇ ਮਨੁੱਖ ਸੀ ਉਹਨਾਂ ਦੇ ਘਰੇ ਚਲੇ ਜਾਂਦਾ, ਇਸ ਗਵਾਲੇ ਨੇ ਕੀ ਕੀਤਾ? ਭੀਖਮ ਦਰੋਣਾ ਕਰਨ ਤਜ ਸਭਾ ਸਿੰਗਾਰ ਵੱਡੇ ਮਾਨੁੱਖਾ। ਕਹਿਣ ਲੱਗਾ ਝੁੰਗੀ ਝੁੱਗੀ ਦੇ ਵਿੱਚ ਜਾਏ ਬੁਲਾਏ ਓਣ, ਉੱਥੇ ਜਾ ਕੇ ਰਹਿ ਪਿਆ। ਸਭਨਾ ਦੇ ਜੀ ਅੰਦਰ ਧੁਖਾ, ਧੁਖਾ ਤੋਂ ਭਾਵ ਧੁੱਖ ਧੁਖੀ ਲੱਗੀ ਹੈ। ਇਹ ਗੱਲ ਸਾਰਿਆਂ ਦੇ ਅੰਦਰ ਚੱਲ ਰਹੀ ਹੈ ਵੀ ਕ੍ਰਿਸ਼ਨ ਨੇ ਅਰਜਨ ਨੂੰ ਕ੍ਰਿਸ਼ਨ ਨੇ ਕਰਨ ਨੂੰ ਛੱਡ ਕੇ, ਦਰੋਣਾਚਾਰੀਆਂ ਨੂੰ ਛੱਡ ਕੇ, ਮੈਨੂੰ ਛੱਡ ਕੇ, ਭੀਸ਼ਮ ਪਤਾਮੇ ਨੂੰ ਛੱਡ ਕੇ ਤੇ ਗੋਲੇ ਦੇ ਘਰ ਚਲਾ ਗਿਆ। ਸਾਰਿਆਂ ਦੇ ਗੱਲ ਇਹ ਚੱਲ ਰਹੀ ਹੈ ਵੀ ਉੱਥੇ ਨੂੰ ਕਿਹੜਾ ਕੁਝ ਖਾਣ ਨੂੰ ਮਿਲਿਆ ਨਾ ਸੁਣਨ ਨੂੰ ਮਿਲਿਆ। ਸਭਨਾ ਦੇ ਜੀ, ਸਭਨਾ ਦੇ ਜੀ ਅੰਦਰ ਧੁੱਖਾ, ਅੰਦਰ ਧੁੱਖ ਧੁਖੀ ਹੈ। ਤੇ ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਦਾ ਹੈ ਤਾਂ ਭਾਈ ਸਾਹਿਬ ਜੀ ਲਿਖਦੇ ਨੇ ਹੱਸ ਬੋਲੇ। ਇਹ ਇੱਕ ਸਿਆਣੇ ਪੁਰਸ਼ਾਂ ਦਾ ਬਹੁਤ ਵੱਡੀ ਬਾਤ ਬਣਦੀ ਹੈ ਸਹਿਜ ਵਾਲੀ। ਜਦੋਂ ਕੋਈ ਕ੍ਰੋਧ ਕਰਦਾ ਹੋਵੇ ਨਾ ਜੀ, ਉਹਦੇ ਅੱਗੇ ਥੋੜਾ ਜਿਹਾ ਹੱਸ ਪਾਓ, ਸਹਿਜ ਵਿੱਚ ਹੱਸ ਪਓ, ਤੁਹਾਡੇ ਅੰਦਰ ਤੇ ਸ਼ਾਂਤੀ ਆ ਜਾਣੀ ਹੈ। ਉਹ ਅੱਗ ਬਗੂਲਾ ਹੋਰ ਹੋ ਕੇ ਤੜਫੇਗਾ, ਉਹਦਾ ਖੂਨ ਹੋਰ ਸੜਦਾ ਰਹੇਗਾ, ਤੁਹਾਡੇ ਅੰਦਰ ਸ਼ਾਂਤੀ ਬਣੀ ਰਹੇਗੀ। ਮਹਾਰਾਜ ਬੜੇ ਸਹਿਜ ਨਾਲ ਹੱਸ ਬੋਲੇ, ਹੱਸ ਬੋਲੇ ਭਗਵਾਨ ਜੀ, ਸਹਿਜ ਨਾਲ ਹੱਸ ਕੇ ਬੋਲੇ, ਸੁਣਿਓ ਰਾਜਾ ਦੁਰਯੋਧਨ ਸੁਣ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ, ਸਾਹਮਣੇ ਹੋ ਕੇ ਸੁਣ, ਮੈਂ ਤੇਰੇ ਘਰ ਪਤਾ ਕਿਉਂ ਨਹੀਂ ਆਇਆ, ਸੁਣ ਦੇ ਧਿਆਨ ਦੇ ਕੇ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ, ਤੇਰਾ ਭਾਉ ਨਾ ਦਿਸਈ, ਤੇਰਾ ਪ੍ਰੇਮ ਨਜ਼ਰ ਨਹੀਂ ਆਇਆ, ਮੇਰੇ ਨਾ ਹੀ ਅਪਦਾ ਦੁੱਖਾ, ਮੈਨੂੰ ਕੋਈ ਮਹਿਸੂਸ ਨਹੀਂ ਹੋਇਆ, ਖੀਰ ਸਮਾਨ ਸਾਗ ਮੈਂ ਪਾਇਆ, ਮੈਂ ਤੇ ਲੂਣਾ ਸਾਗ ਹੀ ਖੀਰ ਵਰਗਾ ਆਨੰਦ ਲੈ ਲਿਆ ਹੈ। ਤੇਰਾ ਭਾਉ ਨਾ ਦਿਸਈ, ਮੇਰੇ ਨਾ ਹੀ ਅਪਦਾ ਦੁੱਖਾ, ਭਾਉ ਜਵੇਹਾ ਬਿਦਰਦ ਹੋਰੀ ਦੇ ਚਿੱਤ ਚਾਉ ਨਾ ਚੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਮੈਨੂੰ ਚਿੱਤ ਵਿੱਚ ਕੋਈ ਨਹੀਂ ਹੈ, ਮੈਂ ਤੇ ਪ੍ਰੇਮਾ ਭਗਤੀ ਦਾ ਭੁੱਖਾ। ਤੇਵੇਂ ਅੱਜ ਦੇ ਬੋਲ ਜਿਹੜੇ ਨੇ ਉਹ ਪ੍ਰੇਮ ਦੀ ਪਰਿਭਾਸ਼ਾ ਵਿੱਚ ਆਏ ਨੇ। ਗੁਰੂ ਸਵਾਰੀ ਸੰਗਤ ਜੀ, ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰੀਆਂ ਨੇ। ਗੁਰੂ ਚਰਨਾਂ 'ਚ ਅਰਦਾਸ ਹੈ, ਗਰੀਬ ਨਿਵਾਜ, ਸਾਡੇ ਅੰਦਰ ਵੀ ਉਹ ਪ੍ਰੇਮ ਪੈਦਾ ਹੋ ਜਾਵੇ, ਜਿਸ ਕਰਕੇ ਸਾਡਾ ਸਮਾਂ ਜੋ ਗੁਰੂ ਸੰਗਤ ਵਿੱਚ ਗੁਜ਼ਰ ਚੁੱਕਾ ਹੈ, ਹੋਰ ਪ੍ਰੇਮ ਦੇ ਵਿੱਚ ਆ ਕੇ ਸਾਡੇ ਜੀਵਨ ਸਫਲ ਹੋ ਜਾਵੇ। ਆਓ ਸਿਰਫ ਅੱਧਾ ਮਿੰਟ ਪਿਆਰ ਵਿੱਚ ਆਖੋ।

0: ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀਆਂ ਮਾਫ਼ੀਆਂ। ਆਓ ਅਗਲਾ ਜੋ ਦੀਵਾਨ ਆਰੰਭ ਹੋਣਾ ਹੈ ਪ੍ਰਬੰਧਕ ਸਾਹਿਬਾਨਾਂ ਤੋਂ, ਗ੍ਰੰਥੀ ਸਿੰਘਾਂ ਤੋਂ ਬਹੁਤ ਪਿਆਰ ਵਿੱਚ ਸਰਵਣ ਕਰੋ, ਦਾਸ ਨਾਲ ਪਾਓ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਟੰਟੂ ਵਾਲੇ। ਸੰਗਤਾਂ ਵੱਲੋਂ ਗਿਆਨੀ ਜੀ ਦਾ ਧੰਨਵਾਦ ਹੈ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਮੇਨ ਦਰਬਾਰ ਵਿੱਚ, ਅਤੇ ਐਤਵਾਰ ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ।

0: ਵਾਹਿਗੁਰੂ ਅਵਲ ਹਮਦ ਜਨਾਬ ਅਲਾਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ ਬਹੁਤ ਹੀ ਪੜ੍ਹੇ ਲਿਖੇ ਤੇ ਸਿਆਣੇ ਆਡੀਅੰਸ ਸਿਆਣੇ ਸਰੋਤੇ ਮੇਰੇ ਸਾਹਮਣੇ ਬੈਠੇ ਨੇ ਗੁਰੂ ਪਿਆਰੇ ਧਿਆਨ ਦੇਣਾ ਅਵਲ ਦਾ ਮਤਲਬ ਹੈ ਸਭ ਤੋਂ ਪਹਿਲਾਂ ਹਮਦ ਦਾ ਮਤਲਬ ਹੈ ਨਮਸਕਾਰ ਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ ਮੇਰਾ ਸਭ ਤੋਂ ਪਹਿਲਾਂ ਸੱਜਦਾ ਮੇਰੀ ਸਭ ਤੋਂ ਪਹਿਲੀ ਨਮਸਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਕੁਦਰਤੀ ਖੇਲ ਬਣਾਉਂਦਾਈ 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾਈ ਸਫ਼ਾ ਪਿਛਲੀਆਂ ਸਭ ਲਪੇਟ ਲੈਂਦਾ ਅੱਗੋਂ ਹੋਰ ਹੀ ਹੋਰ ਵਿਛਾਉਂਦਾਈ ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾਈ ਇੱਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ ਦਗੇ ਬਾਜਾਂ ਦਾ ਧਾਰ ਕੇ ਭੇਸਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ਼ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ਼ਮੀਆਂ ਸ਼ਾਹ ਮੁਹੰਮਦਾ ਸਦਾ ਨੇ ਰੂਪ ਦੁਨੀਆਂ ਤੇ ਸਦਾ ਰਹਿਣੇ ਨੀ ਕਾਲੜੇ ਕੇਸਮੀਆਂ ਇਹ ਜੱਗ ਸਰਾਏ ਮੁਸਾਫਰਾਂ ਦੀ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਿਦਾਦ ਨਮਰੂਦ ਫਰਿਊਨ ਜੇ ਦਾਵਾ ਬੰਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੈ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਵਾਜੇ ਕੂੜ ਦੇ ਕਈ ਵਜਾਏ ਗਏ ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਸ਼ਾਂਤੀ ਦੇ ਮੁਜੱਸਮੇ ਰੂਹਾਨੀਅਤ ਦੇ ਸਾਗਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਰਿਝੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ ਔਰ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆਇਓ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦਿਆਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰਾਂ ਦੇ ਪਾਸੋਂ ਬਖਸ਼ਦਿਆਂ ਆਓ ਦੁਪਹਿਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਢਾਡੀ ਜਥੇ ਨੂੰ ਕੋਈ ਇਤਿਹਾਸਕ ਵਾਰਾਂ ਇਤਿਹਾਸ ਦੀ ਲੜੀ ਚਿੜੀ ਤੁਹਾਡੇ ਨਾਲ ਆਰੰਭ ਕੀਤੀ ਹੈ ਉਹਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਾਡੀ ਕੌਮ ਦੇ ਪਹਿਲੇ ਜਰਨੈਲ ਪਹਿਲੇ ਬਾਦਸ਼ਾਹ ਬਾਬਾ ਬੰਤਾ ਸਿੰਘ ਬਹਾਦਰ ਦਾ ਜ਼ਿਕਰ ਜਿਹੜਾ ਇਹਨਾਂ ਢਾਡੀ ਜਥਾ ਕੁਝ ਅਰਸੇ ਤੋਂ ਤੁਹਾਡੇ ਨਾਲ ਸਾਂਝਾ ਕਰਦਾ ਆ ਰਿਹਾ ਹੈ ਕਿ ਕਿਸ ਤਰ੍ਹਾਂ ਬਾਬਾ ਬੰਤਾ ਸਿੰਘ ਬਹਾਦਰ ਨੇ ਨੰਦੇੜ ਤੋਂ ਆ ਕੇ ਚੱਪੜ ਚਿੜੀ ਦੀ ਜੰਗ ਨੂੰ ਜਿੱਤ ਕੇ ਤੇ ਸਰਹੰਦ ਤੱਕ ਪਹੁੰਚ ਕੇ ਉਹਨਾਂ ਜਰਵਾਣੇ ਲੋਕਾਂ ਨੂੰ ਲੱਭ ਲੱਭ ਕੇ ਉਹਨਾਂ ਦਾ ਸੋਧਾ ਲਾਇਆ ਗਿਆ ਜਿਨ੍ਹਾਂ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਫਰਜ਼ੰਦਾਂ ਨੂੰ ਨੀਹਾਂ ਦੇ ਵਿੱਚ ਚਿਣ ਲਈ ਮੁਗਲੀਆ ਹਕੂਮਤ ਦੀ ਮਦਦ ਕੀਤੀ ਸੀ ਔਰ ਜਿਹੜੀ ਜਿਨ੍ਹਾਂ ਨੇ ਉਹਦੀ ਹਾਂ ਦੇ ਵਿੱਚ ਹਾਂ ਰਲਾਈ ਹੈ ਨਾ ਔਰ ਉਹਨਾਂ ਜਰਵਾਣਿਆਂ ਨੂੰ ਲੱਭ ਕੇ ਉਹਨਾਂ ਦਾ ਸੋਧਾ ਲਾਇਆ ਗਿਆ ਔਰ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਨੇ ਇੱਕ ਰਾਜ ਪੈਦਾ ਕੀਤਾ ਪੰਜਾਬ ਦੇ ਅੰਦਰ ਔਰ ਇਹ ਦੁਨੀਆਂ ਨੇ ਪੰਜਾਬੀਆਂ ਨੇ ਪਹਿਲੀ ਵਾਰ ਦੇਖਿਆ ਸੀ ਕਿ 650-700 ਸਾਲਾਂ ਤੋਂ ਬਾਅਦ ਇਸ ਰਾਜ ਦੀ ਤਾਕਤ ਕੀ ਹੁੰਦੀ ਹੈ ਨਹੀਂ ਤਾਂ ਵਿਚਾਰੇ ਲੋਕ ਸਿਰਫ ਆਪਣੀ ਰੋਟੀ ਦੇ ਵਸੀਲੇ ਲਈ ਇਹਨਾਂ ਵੱਡੇ ਸਰਮਾਏਦਾਰਾਂ ਦੇ ਘਰਾਂ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਸਾਰੀ ਦਿਹਾੜੀ ਕੰਮ ਕਰਦੇ ਰਹਿਣੇ ਸਾਰਾ ਸਾਰਾ ਟੱਬਰ ਜਿਹੜਾ ਸੀ ਉਹ ਕਮਾਈ ਕਰਦੇ ਰਹਿਣਾ ਤੇ ਗੁਰੂ ਪਿਆਰਿਓ ਇਹਨਾਂ ਨੂੰ ਅਖੀਰ ਦੇ ਵਿੱਚ ਐਵੇਂ ਆਪਣੇ ਢਿੱਡ ਪਾਲਣ ਜੋਗੇ ਦਾਣੇ ਵੀ ਨਸੀਬ ਨਹੀਂ ਸੀ ਹੁੰਦੇ ਕਿਉਂਕਿ ਸਰਮਾਏਦਾਰੀ ਸਭ ਕੁਝ ਚੱਟੀ ਜਾ ਰਹੀ ਸੀ ਪੁੱਛਣ ਵਾਲਾ ਕੋਈ ਨਹੀਂ ਸੀ ਵਧੀਕੀਆਂ ਹੋ ਰਹੀਆਂ ਸਨ ਕੋਈ ਕਾਨੂੰਨ ਨਹੀਂ ਸੀ ਕਿ ਜਿੱਥੇ ਕਿਸੇ ਅਦਾਲਤ ਦੇ ਵਿੱਚ ਜਾ ਕੇ ਉਹ ਆਪਣੀ ਫਰਿਆਦ ਕਰ ਸਕਣ ਆਖਰ ਬਾਬਾ ਬੰਦਾ ਸਿੰਘ ਦਾ ਛੋੜੇ ਜਿਹੇ ਇਸ ਸਮੇਂ ਦਾ ਇਹਨਾਂ ਨੇ ਰਾਜ ਤੱਕਿਆ ਤੇ ਸਾਧ ਜੀ ਇਹਨਾਂ ਨੂੰ ਇੱਕ ਜੀਵਨ ਦਾ ਜੀਵਨ ਜੀਉਣ ਦਾ ਵੱਖਰਾ ਵਲਵਲਾ ਇਹਨਾਂ ਦੇ ਅੰਦਰ ਇੱਕ ਪੈਦਾ ਹੋਇਆ ਹੁਣ ਪਿਆਰਿਓ ਬਾਬਾ ਬੰਦਾ ਸਿੰਘ ਨੇ ਸਰਹੰਦ ਨੂੰ ਜਿੱਤਿਆ ਸਰਹੰਦ ਨੂੰ ਜਿੱਤ ਕੇ ਤੇ ਲੋਹਗੜ੍ਹ ਨੂੰ ਆਪਣਾ ਕਿਲਾ ਬਣਾ ਲਿਆ ਔਰ ਉਸ ਵੇਲੇ ਦੀ ਹਕੂਮਤ ਨੇ ਬਥੇਰੇ ਹੱਥ ਪੈਰ ਮਾਰੇ ਆ ਪਰ ਕਿਤੇ ਉਹ ਵਾਹ ਨਹੀਂ ਜਾਂਦੀ ਹੁਣ ਦਿੱਲੀ ਇੰਨੀ ਕਮਜ਼ੋਰ ਹੋ ਚੁੱਕੀ ਸੀ ਨਾ ਉਹ ਬਾਬਾ ਬੰਦਾ ਸਿੰਘ ਦੇ ਨਾਲ ਟੱਕਰ ਲੈਣ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਦਿੱਲੀ ਦਾ ਵੱਡਾ ਹੁਕਮਰਾਨ ਬਹਾਦਰ ਸ਼ਾਹ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੱਖਣ ਨੂੰ ਜਾ ਰਹੇ ਸਨ ਤੇ ਨਾਲ ਨਾਲ ਬਹਾਦਰ ਸ਼ਾਹ ਵੀ ਦੱਖਣ ਵੱਲ ਨੂੰ ਜਾ ਰਿਹਾ ਸੀ, ਉਹਦਾ ਕਾਰਨ ਕਿ ਭਾਰਤ ਦੇ ਅੰਦਰ ਕੇਵਲ ਇੱਕ ਮਹਾਰਾਸ਼ਟਰ, ਇਹ ਦੱਖਣ ਦੀ ਲੋਕ ਸਨ ਜਾਂ ਜਿਹੜੇ ਮਰਾਠੇ ਸਨ, ਇਹਨਾਂ ਨੇ 25 ਸਾਲ ਹਕੂਮਤ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ। ਔਰੰਗਜ਼ੇਬ ਬਾਦਸ਼ਾਹ ਜ਼ਿਆਦਾ ਤੌਰ ਤਕਰੀਬਨ ਆਪਣੀ ਜ਼ਿੰਦਗੀ ਦੇ 25 ਸਾਲ, ਅਖੀਰਲੇ 25 ਸਾਲ ਜਿਹੜੇ ਨਾ ਇਹ ਦੱਖਣ ਦੇ ਵਿੱਚ ਗੁਜ਼ਾਰਦਾ। ਕਿਉਂ? ਕਿਉਂਕਿ ਮਰਹੱਟੇ ਆਏ ਦਿਨ ਤੰਗ ਕਰ ਰਹੇ ਸਨ, ਉਹ ਆਪਣਾ ਰਾਜ, ਖੁੱਸਿਆ ਹੋਇਆ ਰਾਜ ਜਿਹੜਾ ਉਹ ਪ੍ਰਾਪਤ ਕਰਨ ਵਾਸਤੇ ਨਿੱਤ ਹਕੂਮਤ ਦੇ ਨਾਲ ਜੰਗਾਂ ਲੜ ਰਹੇ ਸਨ। ਤੇ ਗੁਰੂ ਪਿਆਰਿਓ, ਆਖਰ ਇਹ ਜੰਗਾਂ ਲੜਦਾ ਲੜਦਾ ਔਰੰਗਜ਼ੇਬ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਆ ਇਹ ਅਖੀਰ ਦੇ ਵਿੱਚ ਦੱਖਣ ਦੇ ਵਿੱਚ ਹੀ ਔਰੰਗਾਬਾਦ ਦੇ ਵਿੱਚ ਇਹਦੀ ਮੌਤ ਵੀ ਹੋ ਜਾਂਦੀ ਹੈ। ਹੁਣ ਇੱਧਰ ਆਜ਼ਾਦੀ ਦੇ ਵਲਵਲੇ ਉਹਨਾਂ ਦੇ ਮਨਾਂ ਦੇ ਵਿੱਚ ਸਨ, ਤੇ ਗੁਰੂ ਪਿਆਰਿਓ ਬਗਾਵਤ ਹਜੇ ਲਗਾਤਾਰ ਉਹਨਾਂ ਦੀ ਚੱਲਦੀ ਸੀ, ਤੇ ਇਸੇ ਬਗਾਵਤ ਨੂੰ ਦਬਾਉਣ ਦਾ ਕਰਕੇ ਬਹਾਦਰ ਸ਼ਾਹ ਆਪਣੇ ਉਸ ਜਗ੍ਹਾ ਦੇ ਉੱਤੇ ਜਿੱਥੇ ਉਹਦਾ ਪਿਓ ਮਰ ਚੁੱਕਾ ਸੀ, ਦਰਅਸਲ ਗੁਰੂ ਪਿਆਰਿਓ ਪਿਓ ਮਰੇ ਨੂੰ ਵੀ 2-3 ਸਾਲ ਹੋ ਗਏ ਆ, ਅਜੇ ਤੱਕ ਪਿਓ ਦੀ ਕਬਰ ਦੇ ਉੱਤੇ, ਮੜੀ ਦੇ ਉੱਤੇ ਇਹਨਾਂ ਦੇ ਤਿੰਨਾਂ ਮੁੰਡਿਆਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਜਾ ਚੁੱਕਾ। ਤਾਰਾ ਆਜ਼ਮ ਤੇ ਜੰਗ ਵਿੱਚ ਮਾਰਿਆ ਗਿਆ ਸੀ ਨਾ, ਤੇ ਇੱਕ ਜਾਨ ਬਚਾ ਕੇ ਭੱਜ ਗਿਆ, ਤੇ ਹੁਣ ਬਾਦਸ਼ਾਹ ਬਣ ਚੁੱਕਾ ਸੀ ਬਹਾਦਰ ਸ਼ਾਹ, ਔਰ ਇਹ ਹਜੇ ਤੱਕ ਆਪਣੇ ਪਿਓ ਦੀ ਕਬਰ ਦੇ ਉੱਤੇ ਨਹੀਂ ਸੀ ਜਾ ਸਕੇ। ਸ਼ਾਇਦ ਇਹੀ ਕਾਰਨ ਹੋਵੇ। ਔਰ ਦੂਸਰਾ ਕਾਰਨ ਕਿ ਉਸ ਵੇਲੇ ਦੱਖਣ ਦੇ ਲੋਕਾਂ ਨੂੰ ਦਬਾਇਆ ਜਾ ਸਕੇ, ਉਹਨਾਂ ਦੀ ਮੁਹਿੰਮ ਨੂੰ ਦਬਾਇਆ ਜਾ ਸਕੇ। ਨਹੀਂ ਤਾਂ ਆਖਰ ਇਹ ਜੰਗ ਲੜਦੇ ਲੜਦੇ ਇਹਨਾਂ ਨੇ ਦਿੱਲੀ ਤੱਕ ਇੱਕ ਦਿਨ ਪਹੁੰਚ ਜਾਣਾ ਸੀ, ਤੇ ਫਿਰ ਹਕੂਮਤ ਵਾਸਤੇ ਸਾਹਮਣਾ ਬੜਾ ਮੁਸ਼ਕਲ ਹੋ ਜਾਣਾ ਸੀ। ਬਹਾਦਰ ਸ਼ਾਹ ਉੱਧਰ ਨੂੰ ਜਾ ਰਿਹਾ, ਔਰ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਇੱਕ ਦਿਨ ਦੀ ਖਬਰ ਜਿਹੜੀ ਹੈ ਨਾ, ਇਹਨੂੰ ਦੱਖਣ ਦੇ ਵੱਲ ਪਹੁੰਚ ਰਹੀ ਹੈ। ਹਲੇ ਮਹਾਰਾਸ਼ਟਰ ਪਹੁੰਚਿਆ ਨਹੀਂ ਸੀ ਰਸਤੇ ਦੇ ਵਿੱਚ ਹੀ। ਹੁਣ ਪਿਆਰਿਓ ਇਹਦਾ ਚਿੱਤ ਕੀਤਾ, ਹੁਣ ਮੈਨੂੰ ਅੱਗੇ ਜਾਣ ਦਾ ਫਾਇਦਾ ਨਹੀਂ, ਦੱਖਣ ਨੂੰ ਸਾਂਭਦਾ ਸਾਂਭਦਾ ਕਿਤੇ ਪੰਜਾਬ ਜਾਂ ਦਿੱਲੀ ਨਾ ਸਾਡੇ ਹੱਥੋਂ ਚਲੀ ਜਾਵੇ। ਹੁਣ ਇਹ ਵਾਪਸ ਮੁੜਦਾ ਹੈ। ਹੁਣ ਵਾਪਸ ਜਦੋਂ ਮੁੜਿਆ ਤੇ ਇਹਨੇ ਦਿੱਲੀ ਦੇ ਹੁਕਮਰਾਨਾਂ ਨੂੰ, ਦਿੱਲੀ ਦੇ ਵਜ਼ੀਰਾਂ ਨੂੰ, ਲਾਹੌਰ ਦੇ ਵਜ਼ੀਰ ਨੂੰ, ਕਸ਼ਮੀਰ ਦੇ ਵਜ਼ੀਰ ਨੂੰ, ਇਹਨਾਂ ਨੂੰ ਆਖਿਆ ਕਿ ਆਪੋ ਆਪਣੀਆਂ ਫੌਜਾਂ ਲੈ ਕੇ ਸਰਹੰਦ ਦੇ ਵਿੱਚ ਜਿੱਥੇ ਬਾਬਾ ਬੰਦਾ ਸਿੰਘ ਦਾ ਲੋਹਗੜ੍ਹ ਦਾ ਕਿਲ੍ਹਾ ਬਣਾਇਆ ਹੋਇਆ ਨਾ, ਉਸ ਜਗ੍ਹਾ ਦੇ ਉੱਤੇ ਪਹੁੰਚਣ ਦਿੱਤਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ। ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਸਤਸੰਗ ਜੀ, ਬਾਬਾ ਬੰਦਾ ਸਿੰਘ ਜਦੋਂ ਨੰਦੇੜ ਤੋਂ ਆਏ ਸਨ ਤੇ ਉਹਨਾਂ ਦੇ ਬਾਰੇ ਇੱਕ ਖਬਰ ਜਿਹੜੀ ਆ ਬੜੀ ਪ੍ਰਚੰਡ ਹੋ ਚੁੱਕੀ ਸੀ। ਉਹ ਕੀ ਕਿ ਦਰਅਸਲ ਇਹ ਅੰਮ੍ਰਿਤ ਪਾਨ ਕਰਨ ਤੋਂ ਪਹਿਲਾਂ ਇੱਕ ਯੋਗੀ ਸੀ ਤੇ ਬਹੁਤ ਸਾਰੀਆਂ ਰਿਧੀਆਂ ਸਿੱਧੀਆਂ ਇਹਦੇ ਕੋਲ ਨੇ, ਇਹਨੇ ਬੀਰ ਵਸ ਕੀਤੇ ਹੋਏ ਨੇ, ਔਰ ਜਿਹੜਾ ਵੀ ਜਰਨੈਲ ਇਹਦੇ ਨਾਲ ਲੜਨ ਵਾਸਤੇ ਜਾਏਗਾ ਉਹ ਮਾਰਿਆ ਜਾਵੇਗਾ, ਤੇ ਹੋਈ ਵੀ ਏਦਾਂ ਹੀ ਸੀ। ਹੁਣ ਇੰਨੀ ਥੋੜੀ ਜਿਹੀ ਫੌਜ ਦੇ ਨਾਲ ਸਰਹੰਦ ਤੇ ਕਬਜ਼ਾ ਕਰ ਲੈਣਾ, ਤੇ ਕੁਦਰਤੀ ਗੱਲ ਹੈ ਬਾਬਾ ਬੰਦਾ ਸਿੰਘ ਦੀਆਂ ਰਿਧੀਆਂ ਸਿੱਧੀਆਂ ਦੇ ਬਾਰੇ ਲੋਕਾਂ ਦੇ ਵਿੱਚ ਉਹਦੀ ਕਰਾਮਾਤੀ ਸ਼ਕਤੀ ਦਾ ਕਰਕੇ, ਔਰ ਲੋਕਾਂ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੋ ਗਈ ਹੈ ਕਿ ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਕੋਈ ਆਮ ਨਹੀਂ ਹੈ। ਇੱਕ ਤੇ ਉਹਦੇ ਕੋਲ ਰਿਧੀਆਂ ਸਿੱਧੀਆਂ ਸਨ ਤੇ ਦੂਜਾ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਸੋਂ ਖੰਡੇ ਦੀ ਪੌਰ ਲੈ ਕੇ ਉਹ ਵੀਰ ਬਹਾਦਰ ਬਣ ਚੁੱਕਾ, ਉਹਨੂੰ ਜਿੱਤ ਲੈਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਕਬਜ਼ਾ ਕਰਕੇ ਉਹਨੂੰ ਨਵੀਨੀ ਢੰਗ ਦੇ ਨਾਲ ਬਣਾ ਕੇ ਤੇ ਸਰਹੰਦ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਬਣਾ ਦਿੱਤਾ ਜਾਂਦਾ ਤੇ ਆਪ ਬਾਦਸ਼ਾਹ ਬਣ ਜਾਂਦਾ। ਹੁਣ ਇਹ ਰਾਜ ਕੋਈ ਬਹੁਤਾ ਵੱਡਾ ਨਹੀਂ ਸੀ, 28 ਪਰਗਣੇ ਆਉਂਦੇ ਸਨ ਇਸ ਸਰਹੰਦ ਦੇ ਅਧੀਨ, 28 ਛੋਟੇ ਛੋਟੇ ਸ਼ਹਿਰ ਕਹਿ ਦਈਏ, ਜਿਨ੍ਹਾਂ 28 ਪਰਗਣਿਆਂ ਤੋਂ ਇਸ ਸਰਹੰਦ ਨੂੰ ਨਜ਼ਰਾਨਾ ਆਇਆ ਕਰਦਾ ਸੀ ਹਰ ਮਹੀਨੇ ਜਾਂ ਹਰ ਸਾਲ। ਔਰ ਸ਼ਾਹੀ ਸੜਕ ਦੇ ਉੱਤੇ ਸਰਹੰਦ ਸ਼ਹਿਰ ਵਸਿਆ ਹੋਣ ਦਾ ਕਰਕੇ ਅਮੀਰ ਬਹੁਤ ਸੀ, ਕਿਉਂਕਿ ਆਉਂਦੇ ਜਾਂਦੇ ਪਾਸੋਂ ਟੈਕਸ ਚੁੰਗੀਆਂ ਗਰਾਈਆਂ ਜਾਂਦੀਆਂ ਸਨ। ਹੁਣ ਬਾਬਾ ਬੰਦਾ ਸਿੰਘ ਦਾ ਧਿਆਨ ਗਿਆ, ਕਹਿੰਦੇ ਐਡੀ ਛੋਟੀ ਜਿਹੀ ਸਰਹੰਦ ਦੇ ਉੱਤੇ ਕਬਜ਼ਾ ਕਰਕੇ ਔਰ ਏਡੇ ਛੋਟੇ ਜਿਹੇ ਰਾਜ ਦੇ ਨਾਲ ਸਾਡੀ ਗੱਡੀ ਚੱਲਣੀ ਔਰ ਇਸ ਰਾਜ ਨੂੰ ਵਧਾਇਆ ਜਾਵੇ। ਆਪਣੀਆਂ ਫੌਜਾਂ ਨੂੰ ਲੈ ਕੇ ਯੂਪੀ ਵੱਲ ਨੂੰ ਨਿਕਲ ਤੁਰੇ ਨੇ, ਸਹਾਰਨਪੁਰ ਜਿੱਤਿਆ ਗਿਆ, ਨੁਨੇਤਾ ਜਿੱਤਿਆ ਗਿਆ ਔਰ ਜਲਾਲਾਬਾਦ ਮਾਰ ਲਿਆ ਗਿਆ। ਜਲਾਲਾਬਾਦ ਦੇ ਵਿੱਚ ਲਹੂ ਡੋਲ ਵੀ ਲੜਾਈ ਹੁੰਦੀ ਹੈ ਔਰ ਉਹਦੇ ਵਿੱਚ 300 ਸਿੰਘ ਵੀ ਸ਼ਹੀਦ ਹੋ ਜਾਂਦੇ ਨੇ ਪਰ ਜਲਾਲਾਬਾਦ ਨੂੰ ਜਿੱਤ ਲਿਆ ਜਾਂਦਾ। ਔਰ ਇੱਧਰੋਂ ਫਿਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਬਹਾਦਰ ਸ਼ਾਹ ਬਹੁਤ ਸਾਰੀ ਫੌਜ ਲੈ ਕੇ ਉਹ ਇੱਧਰ ਨੂੰ ਸਰਹੰਦ ਵੱਲ ਨੂੰ ਆ ਰਿਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਨੂੰ ਆਉਣਾ ਬੜਾ ਜ਼ਰੂਰੀ ਹੋ ਗਿਆ। ਹੁਣ ਗੁਰੂ ਪਿਆਰਿਓ ਇੰਨੀਆਂ ਜ਼ਿਆਦੀਆਂ ਫੌਜਾਂ ਤੇ ਤੋਪਾਂ ਦੇ ਨਾਲ ਬਾਬਾ ਬੰਦਾ ਸਿੰਘ ਛੇਤੀ ਕਰਕੇ ਏਡੀ ਵੱਡੀ ਫੌਜ ਦੇ ਨਾਲ ਟੱਕਰ ਨਹੀਂ ਸੀ ਲੈ ਸਕਦਾ ਪਰ ਜਿੰਨਾ ਹੋ ਸਕਿਆ ਇਹ ਅਗਵਾਈ ਕਰਦੇ ਰਹੇ। ਆਖਰ ਇਸ ਲੋਹਗੜ੍ਹ ਦੇ ਕਿਲੇ ਨੂੰ ਛੱਡ ਕੇ ਇੱਕ ਦਿਨ ਜਾਣਾ ਪੈ ਗਿਆ ਪਹਾੜਾਂ ਦੇ ਉੱਤੇ। ਪਹਾੜਾਂ ਦੇ ਉੱਤੇ ਰਹਿ ਕੇ ਕੁਝ ਆਪਣੇ ਸਿੰਘਾਂ ਤੱਕ ਜ਼ਰੂਰ ਇਹਨੇ ਰੱਖਿਆ ਵੀ ਉਹਨਾਂ ਨੂੰ ਆਪਣੇ ਸੰਪਰਕ ਦੇ ਵਿੱਚ ਰੱਖਿਆ ਤੇ ਕੁਝ ਫੌਜਾਂ ਨੂੰ ਆਪ ਨਾਲ ਲੈ ਕੇ ਤੇ ਇਹਨਾਂ 22 ਧਾਰ ਦੇ ਹਿੰਦੂ ਰਾਜਿਆਂ ਦੇ ਕੋਲ ਪਨਾਹ ਵੀ ਲਈ ਜਾਂਦੀ ਆ। ਔਰ ਜਿਹੜੇ ਸਮਰਥਕ ਸਨ ਗੁਰੂ ਘਰ ਦੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਰੋਧੀ ਵੀ ਸਨ ਕਲਗੀਆਂ ਵਾਲੇ ਪਾਤਸ਼ਾਹ ਦੇ ਸਮੇਂ ਦੇ ਉੱਤੇ ਵੀ ਔਰ ਉਹਨਾਂ 22 ਧਾਰ ਦੇ ਰਾਜਿਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦਾ ਵਿਰੋਧ ਕੀਤਾ ਸੀ ਔਰ ਬਾਬਾ ਬੰਦਾ ਸਿੰਘ ਦਾ ਵੀ ਵਿਰੋਧ ਕਰ ਰਹੇ ਸਨ। ਲੇਕਿਨ ਇੱਥੇ ਇੱਕ ਘਟਨਾ ਵਾਪਰੀ ਹੈ। ਚੰਬੇ ਦਾ ਰਾਜਾ ਉਦੇ ਸੈਨ ਔਰ ਉਹ ਆਪਣੇ ਸ਼ਰੀਕੇ ਦੇ ਵਿੱਚੋਂ ਇੱਕ ਧੀ ਦਾ ਰਿਸ਼ਤਾ ਉਹਦਾ ਨਾਂ ਸੀ ਸੁਰਸ਼ੀਲਾ ਦੇਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਰ ਦਿੰਦਾ ਔਰ ਅੰਮ੍ਰਿਤ ਛਕ ਕੇ ਖੰਡੇ ਦੀ ਪੌਲ ਲੈ ਕੇ ਉਹ ਸੁਸ਼ੀਲਾ ਦੇਵੀ ਜਿਹੜੀ ਆ ਸੁਸ਼ੀਲ ਕੌਰ ਬਣਦੀ ਆ ਔਰ ਇਹਦੀ ਕੁੱਖ ਦੇ ਵਿੱਚੋਂ ਬਾਬਾ ਅਜੇ ਸਿੰਘ ਦਾ ਜਨਮ ਹੁੰਦਾ ਜਿਹੜਾ 4 ਸਾਲ ਦੀ ਉਮਰ ਦੇ ਵਿੱਚ ਕਾਲਜਾ ਕੱਢ ਕੇ ਜਿਹਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਉਹ ਇਸੇ ਚੰਬੇ ਦੀ ਰਾਜੀ ਜਿਹੜੀ ਰਾਣੀ ਸੀ ਨਾ ਔਰ ਉਹਦਾ ਹੀ ਸਪੁੱਤਰ ਸੀ। ਦਰਅਸਲ ਬਾਬਾ ਬੰਦਾ ਸਿੰਘ ਦੀਆਂ 2 ਸ਼ਾਦੀਆਂ ਹੋਈਆਂ ਸਨ ਇੱਕ ਬਾਅਦ ਵਿੱਚ ਵੀ ਕਰਾਈ ਦੀਆਂ ਔਰ ਉਹਦਾ ਨਾਂ ਸਾਹਿਬ ਕੌਰ ਸੀ ਔਰ ਉਹਦੀ ਕੁੱਖ ਦੇ ਵਿੱਚੋਂ ਬੱਚਾ ਜਨਮ ਲਿਆ ਉਹਦਾ ਨਾਂ ਰਣਜੀਤ ਸਿੰਘ ਲੱਗਿਆ ਔਰ ਉਹ ਰਣਜੀਤ ਸਿੰਘ ਦੀ ਕੁੱਲ ਅੱਜ ਤੱਕ ਪੰਜਾਬ ਦੇ ਵਿੱਚ ਚੱਲਦੀ ਆ ਰਹੀ ਹੈ। ਖੈਰ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਇਸ ਵੇਲੇ ਹੁਣ ਕੋਈ ਚਾਰਾ ਨਹੀਂ ਸੀ ਰਹਿ ਜਾਂਦਾ। ਹੁਣ ਪੰਜਾਬ ਦੇ ਵਿੱਚ ਵੀ ਹੁਣ ਗੁਰੂ ਪਿਆਰਿਓ ਜਿਹਨੇ ਸਮੇਂ ਦੇ ਵਿੱਚ ਥੱਲੇ ਥੋੜ੍ਹਾ ਜਿਹਾ ਸਮੇਂ ਦੇ ਵਿੱਚ ਰਾਜ ਪੈਦਾ ਕਰਕੇ ਤੇ ਲੋਕਾਂ ਦੇ ਮਨਾਂ ਦੇ ਅੰਦਰ ਆਪਣੀ ਛਾਪ ਛੱਡ ਦਿੱਤੀ ਜਾਵੇ ਛਾਪ ਛੱਡ ਕੇ ਦਿੱਤੀ ਹੋਵੇ ਔਰ ਉਹਦੇ ਵਾਸਤੇ ਫਿਰ ਘਰ ਰਹਿਣਾ ਚੁੱਪ ਕਰਕੇ ਬੈਠ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਹੁਣ ਇਹਨੇ ਇਲਾਕੇ ਦੇ ਵਿੱਚ ਮਾਝੇ ਮਾਲਵੇ ਦੁਆਬੇ ਦੇ ਵਿੱਚ ਆਪਣੇ ਨਾਲ ਦੇ ਸਿੰਘਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਵੀ ਭਾਈ ਇਹ ਨਾ ਸਮਝਿਓ ਕਿ ਖਾਲਸਾ ਖਤਮ ਹੋ ਗਿਆ ਕੁਝ ਸਮੇਂ ਵਾਸਤੇ ਅਸੀਂ ਚੱਕਰਵਰਤੀ ਹੋਏ ਆ ਕੋਈ ਗੱਲ ਨਹੀਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਤੁਹਾਨੂੰ ਅਸੀਂ ਚਿੱਠੀਆਂ ਪਾਵਾਂਗੇ ਸੁਨੇਹੇ ਭੇਜਾਂਗੇ ਅਸੀਂ ਫਿਰ ਸਰਹੰਦ ਦੇ ਉੱਤੇ ਕਬਜ਼ਾ ਕਰਨਾ ਸਾਡਾ ਖੁੱਸਿਆ ਹੋਇਆ ਲੋਹਗੜ੍ਹ ਜਿਹੜਾ ਉਹਨੂੰ ਅਸੀਂ ਫਿਰ ਪ੍ਰਾਪਤ ਕਰਨਾ ਹੈ। ਹੁਣ ਪਿਆਰਿਓ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਮਾਝੇ ਵੱਲ ਨੂੰ ਫਿਰ ਨਿਕਲਦੇ ਆ ਮਾਝੇ ਵੱਲ ਨੂੰ। ਹੁਣ ਇੱਧਰਲੇ ਪਾਸੇ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਉਹਦਾ ਰਾਜ ਦੇ ਅੰਦਰ ਹੋ ਜਾਂਦਾ ਫਿਰ ਸਰਹੰਦ ਉਹ ਲੋਹਗੜ੍ਹ ਨੂੰ ਜਿੱਤ ਲਿਆ ਜਾਂਦਾ ਸਰਹੰਦ ਨੂੰ ਫਤਿਹ ਕਰ ਲਿਆ ਜਾਂਦਾ ਔਰ ਬਹੁਤ ਸਾਰੇ ਕੁਝ ਸਿੰਘ ਵੀ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਨੇ। ਬਾਬਾ ਬਾਜ ਸਿੰਘ ਬਾਬਾ ਫਤਿਹ ਸਿੰਘ ਇਹ ਸਭ ਕੁਝ ਨਿਕਲ ਜਾਂਦੇ ਨੇ ਇਹਨਾਂ ਦੇ ਵਿੱਚੋਂ ਮੋਹੀ ਮੁਖੀ ਸਿੱਖਾਂ ਦੇ ਵਿੱਚੋਂ ਕੋਈ ਵੀ ਇਸ ਹਕੂਮਤ ਦੇ ਹੱਥ ਨਹੀਂ ਆਉਂਦਾ ਤੇ ਬਹੁਤ ਸਾਰੇ ਉਸ ਵੇਲੇ ਮੈਂ ਬੇਨਤੀ ਕੀਤੀ ਸੀ ਕਿ ਮੁਸਲਮਾਨ ਤੇ ਹਿੰਦੂਆਂ ਦੇ ਮੁੰਡੇ ਜਿਹੜੇ ਸੀ ਉਹ ਆਪੋ ਆਪਣੇ ਧਰਮਾਂ ਨੂੰ ਛੱਡ ਕੇ ਸਿੱਖੀ ਦੇ ਦਾਇਰੇ ਦੇ ਵਿੱਚ ਆ ਚੁੱਕੇ ਸਨ ਔਰ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਸੀ ਤੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਦੇ ਨਾਲ ਜਿੱਥੇ ਪਤਾ ਲੱਗਦਾ ਸੀ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਸਨ। ਮੈਂ ਇੱਥੇ ਇੱਕ ਪੰਜਾਬ ਦੀ ਫਿਰ ਸਰਹੰਦ ਇੱਧਰੋਂ ਲਾਹੌਰ ਦੇ ਲਾਗੇ ਦੀ ਤੁਹਾਨੂੰ ਇਹ ਘਟਨਾ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕਰ ਲਿਆ ਤੇ ਪੰਜਾਬ ਦੇ ਅੰਦਰ ਮਾਝੇ ਤੇ ਦੁਆਬੇ ਦੇ ਅੰਦਰ ਇੱਕ ਆਜ਼ਾਦੀ ਦਾ ਬਲਵਾ ਜਿਹੜਾ ਸੀ ਉਦੋਂ ਸਰਗਰਮ ਹੋ ਗਿਆ। 8000 ਸਿੰਘ ਪੰਜਾਬ ਦੇ ਵਿੱਚੋਂ ਉੱਠੇ ਨੇ 8000 ਉਹਨਾਂ ਨੇ ਆਪਣਾ ਇੱਕ ਜਥਾ ਬਣਾ ਲਿਆ ਔਰ ਜਿੱਥੇ ਜਿੱਥੇ ਵੀ ਜਰਵਾਣਿਆਂ ਨੇ ਸਿੱਖੀ ਦਾ ਵਿਰੋਧ ਕੀਤਾ ਸੀ ਸਿੱਖਾਂ ਦਾ ਵਿਰੋਧ ਕੀਤਾ ਸੀ ਔਰ ਉਸ ਜਗ੍ਹਾ ਦੇ ਉੱਤੇ ਲੱਭ ਲੱਭ ਕੇ ਉਹਨਾਂ 8000 ਗੁਰੂ ਕੇ ਲਾਲਾਂ ਨੇ ਲੱਭ ਲੱਭ ਕੇ ਪਾਪੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਉਹਨਾਂ ਰਿਆੜਕੀ ਦੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਨੇ ਬਟਾਲੇ ਦੇ ਉੱਤੇ ਕਬਜ਼ਾ ਕੀਤਾ ਗੁਰਦਾਸਪੁਰ ਨੂੰ ਜਿੱਤ ਲਿਆ ਗਿਆ ਤੇ ਲਾਹੌਰ ਵੱਲ ਨੂੰ ਉਹ ਗੁਰੂ ਕੇ ਸਿੰਘ ਪਹੁੰਚਦੇ ਨੇ।
1: ਹੁਣ ਗੁਰੂ ਪਿਆਰਿਓ ਇੱਥੇ ਲਾਹੌਰ ਵੱਲ ਨੂੰ ਜਦੋਂ ਪਹੁੰਚਦੇ ਆ, ਲਾਹੌਰ ਦਾ ਉਸ ਵੇਲੇ ਸੂਬਾ ਦਾ ਸੂਬੇਦਾਰ ਬੜਾ ਕਮਜ਼ੋਰ ਜਿਹਾ ਤੇ ਡਰਾਕਲ ਜਿਹਾ ਸੀ। ਉਹਦਾ ਚਿੱਤ ਨੇ ਕੀਤਾ ਕਿਉਂਕਿ ਬਾਬਾ ਬੰਦਾ ਸਿੰਘ ਦੀਆਂ ਖਬਰਾਂ ਤੇ ਸਿੰਘਾਂ ਦੀਆਂ ਮਾਰੋ ਧਾੜਾਂ ਦੀਆਂ ਖਬਰਾਂ ਜਿਹੜੀਆਂ ਹਰ ਇਲਾਕੇ ਦੇ ਵਿੱਚ ਪਹੁੰਚ ਰਹੀਆਂ ਸੀ, ਤੇ ਵਿਚਾਰਾ ਚੁੱਪ ਕਰਕੇ ਆਪਣੇ ਦਿਨ ਟਪਾਉਣਾ ਚਾਹੁੰਦਾ ਸੀ। ਪਰ ਇਹਦੇ ਦੋ ਜਰਨੈਲ ਔਰ ਉਹਨਾਂ ਨੇ ਆਪਣਾ ਘਰ ਘਾਟ ਵੇਚ ਦਿੱਤਾ। ਇੱਕ ਦਾ ਨਾਂ ਤੱਕੀ ਬੇਗ ਸੀ ਔਰ ਗੁਰੂ ਪਿਆਰਿਓ ਇੱਕ ਦਾ ਨਾਂ ਮੁਹੰਮਦ ਖਾਂ ਸੀ। ਇੱਥੋਂ ਤੱਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਆਪਣੇ ਘਰ ਘਾਟ ਵੇਚ ਕੇ ਤੇ ਮੁਸਲਮਾਨ ਮੁਲਕਈਆ ਇਕੱਠਾ ਕਰਕੇ ਔਰ ਇਹ ਗੁਰੂ ਕੀਆਂ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ ਉਹ ਤਿਆਰ ਹੋ ਜਾਂਦੇ ਨੇ। ਸਿੰਘਾਂ ਦੇ ਨਾਲ ਮੁਕਾਬਲਾ ਕਰਦੇ, ਹੁਣ ਬਾਹਰਲੇ ਪਾਸੇ ਲਾਹੌਰ ਦੇ ਬਾਹਰਲੇ ਪਾਸੇ ਸਿੰਘਾਂ ਦਾ ਕਬਜ਼ਾ, ਅੱਧੇ ਲਾਹੌਰ ਦੇ ਉੱਤੇ ਸਿੰਘਾਂ ਦਾ ਕਬਜ਼ਾ ਤੇ ਅੱਧੇ ਦੇ ਉੱਤੇ ਇਹਨਾਂ ਦਾ ਅਸਲਾਮ ਵਾਲਿਆਂ ਦਾ ਕਬਜ਼ਾ। ਹੁਣ ਇੱਧਰਲੇ ਪਾਸੋਂ ਜਦੋਂ ਬਹਾਦਰ ਸ਼ਾਹ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਲਾਹੌਰ ਵੀ ਮਾਰਿਆ ਜਾਣਾ, ਲਾਹੌਰ ਵੀ ਜਿੱਤਿਆ ਜਾਣਾ ਤੇ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਨਾ 75-80 ਹਜ਼ਾਰ ਦੇ ਕਰੀਬ ਉਹ ਲਾਹੌਰ ਵੱਲ ਨੂੰ ਭੇਜਦਾ ਤੇ ਗੁਰੂ ਕੇ ਖਾਲਸੇ ਉਦੋਂ 8 ਹਜ਼ਾਰ ਸੀ ਤੇ ਵੱਧ ਤੋਂ ਵੱਧ ਗਿਣਤੀ 9-10 ਹਜ਼ਾਰ ਹੋ ਗਈ ਹੋਵੇਗੀ, ਹੁਣ ਕਿੰਨੀ ਹੋ ਸਕਦੀ ਆ। ਔਰ ਉਹਨਾਂ ਨੂੰ ਵੀ ਲਾਹੌਰ ਦਾ ਇਹ ਜਿਹੜਾ ਆਪਣਾ ਘੇਰਾ ਛੱਡ ਕੇ ਤੇ ਫਿਰ ਅੱਗੇ ਨੂੰ ਜਾਣਾ ਪੈ ਜਾਂਦਾ ਹੈ। ਤੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ, ਹੁਣ ਇਹ ਕੁਝ ਸਮੇਂ ਬਾਅਦ ਸਾਲ ਇਹ ਕੋਈ 9-10 ਮਹੀਨੇ ਦਾ ਇਹ ਚੱਕਰੀ ਸੀ ਆ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ। ਔਰ ਇੱਧਰ ਫਿਰ ਬਹਾਦਰ ਸ਼ਾਹ ਇਹ ਕੁਝ ਸਮਾਂ ਆਪ ਇੱਥੇ ਰਹਿ ਕੇ ਫਿਰ ਦਿੱਲੀ ਚਲਿਆ ਜਾਂਦਾ ਤੇ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਫਿਰ ਪਹਾੜਾਂ ਦੇ ਵਿੱਚੋਂ ਨਿਕਲਦੇ ਨੇ, ਪਹਾੜਾਂ ਦੇ ਵਿੱਚੋਂ ਨਿਕਲ ਕੇ ਕਰਕੇ ਆਪਣੇ ਯੋਧਿਆਂ ਨੂੰ ਇਕੱਠੇ ਤੇ ਫਿਰ ਸਰਹੰਦ ਤੇ ਲਾਗਲੇ ਇਲਾਕੇ ਦੇ ਉੱਤੇ ਜਿਵੇਂ ਆਪਣੀਆਂ ਫੌਜਾਂ ਨੂੰ ਆਪ ਵੰਗਾਰ ਕੇ ਕਿ ਆਓ ਗੁਰੂ ਕੇ ਖਾਲਸਾ ਆਪਾਂ ਸਢੌਰਾ ਫੇਰ ਜਿੱਤੀਏ, ਆਪਾਂ ਸਮਾਣਾ ਫੇਰ ਜਿੱਤੀਏ, ਆਪਾਂ ਸਰਹੰਦ ਤੇ ਲੋਹਗੜ੍ਹ ਕਿਲੇ ਦੇ ਉੱਤੇ ਆਪਾਂ ਕਬਜ਼ਾ ਕਰੀਏ, ਤੇ ਬਾਬਾ ਬੰਦਾ ਸਿੰਘ ਆਪਣੇ ਇਹਨਾਂ ਗਿਣਤੀ ਦੇ ਯੋਧਿਆਂ ਨੂੰ ਫਿਰ ਪਹਾੜਾਂ ਤੋਂ ਤੇ ਮਾਲਵੇ ਮਾਝੇ ਤੇ ਦੁਆਬੇ ਦੇ ਵਿੱਚ ਭੇਜ ਕੇ ਚਿੱਠੀਆਂ ਇਸ ਜਗ੍ਹਾ ਦੇ ਉੱਤੇ ਆ ਕੇ ਤੇ ਕਿਵੇਂ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾਉਂਦਾ ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਕਿਉਂ

ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਚੋਂ ਉਤਰ ਕੇ ਥੱਲੇ ਖੜ ਕੇ ਖਾਲਸਾ ਪੰਥ ਇਕੱਠਾ ਤੇ ਫਿਰ ਪੰਜਾਬ ਦੀ ਉਸ ਜ਼ਮੀਨ ਦੇ ਉੱਤੇ ਖੁੱਸ ਚੁੱਕੇ ਇਲਾਕੇ ਦੇ ਉੱਤੇ ਦੁਬਾਰਾ ਫਿਰ ਆ ਕੇ ਕਬਜ਼ਾ ਕਰ ਲਿਆ। ਗੁਰੂ ਪਿਆਰਿਓ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਮ ਦੇ ਉੱਤੇ ਸਿੱਕਾ ਚਲਾਇਆ, ਮੋਹਰ ਤਿਆਰ ਕੀਤੀ ਆ ਉਸ ਸਿੱਕੇ ਦੇ ਉੱਤੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਔਰ ਗੁਰੂ ਬਾਬਾ ਨਾਨਕ ਜੀ ਦਾ ਨਾਮ ਉਹਦੇ ਉੱਤੇ ਉਕਰਿਆ ਗਿਆ। ਦੇਗੋਂ ਤੇਗੋਂ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਫਾਰਸੀ ਦੇ ਸ਼ਬਦਾਂ ਦੇ ਵਿੱਚ ਲਿਖਿਆ ਗਿਆ। ਇੱਕ ਇਹ ਰਾਜ ਜਿਹੜਾ ਹੈ ਨਾ, ਇਹ ਗੁਰੂ ਨਾਨਕ ਤੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਪੈਦਾ ਹੋਇਆ। ਹੁਣ ਸਤਸੰਗ ਜੀ, ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਆਪਣੇ ਖੁੱਸੇ ਹੋਏ ਇਲਾਕੇ ਦੇ ਉੱਤੇ ਲੋਹਗੜ੍ਹ ਦੇ ਕਿਲੇ ਦੇ ਉੱਤੇ ਆ ਕੇ ਫਿਰ ਕਬਜ਼ਾ ਕਰ ਲੈਂਦਾ। ਇਲਾਕੇ ਇਲਾਕੇ ਤੇ ਸਡੌਰੇ ਤੱਕ ਉਹਨਾਂ ਨੇ ਫਿਰ ਆਪਣੀਆਂ ਚੌਂਕੀਆਂ ਜਿਹੜੀਆਂ ਸੀ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰ ਇੱਥੇ ਇੱਕ ਰਾਜਨੀਤਿਕ ਤਬਦੀਲੀ ਹੁੰਦੀ ਹੈ, ਉਹ ਕੀ ਹੈ ਕਿ ਬਹਾਦਰ ਸ਼ਾਹ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਨਾ, ਉਹ ਹੁਣ ਦਿਮਾਗੀ ਤੌਰ ਤੇ ਪਾਗਲ ਹੋ ਜਾਂਦਾ ਹੈ। ਉਹ ਨਵੇਂ ਨਵੇਂ ਐਲਾਨ, ਅਨੋਖੇ ਅਨੋਖੇ ਤਰ੍ਹਾਂ ਦੇ ਐਲਾਨ ਪਤਾ ਕਿੱਦਾਂ ਦੇ ਕਰਦਾ। ਹੁਣ ਦਿੱਲੀ ਦੇ ਵਿੱਚ ਰਹਿ ਰਿਹਾ, ਪਾਗਲ ਹੋ ਗਿਆ। ਔਰ ਉਹਦਾ ਪਾਗਲ ਹੋਣ ਦਾ ਕਾਰਨ ਜੇ ਆਪਾਂ ਦੇਖੀਏ ਨਾ, ਤੇ ਦਰਅਸਲ ਜਿਹੜਾ ਉਹਨੇ ਕਲਗੀਆਂ ਵਾਲੇ ਪਾਤਸ਼ਾਹ ਨਾਲ ਵਾਅਦਾ ਕੀਤਾ ਸੀ ਕਿ ਪਾਤਸ਼ਾਹ ਤੂੰ ਮੈਨੂੰ ਹਿੰਦੁਸਤਾਨ ਦਾ ਰਾਜ ਲੈਣ ਦੇ ਵਿੱਚ ਮੇਰੀ ਮਦਦ ਕਰ ਦੇ, ਤੇ ਜਿਹੜੀਆਂ ਤੁਸੀਂ ਸ਼ਰਤਾਂ ਕਹੋਗੇ ਉਹ ਮੰਨਣ ਵਾਸਤੇ ਤਿਆਰ ਆ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੀਆਂ ਸ਼ਰਤਾਂ ਆਖੀਆਂ ਸੀ ਨਾ, ਕਿ ਜਿਹਨਾਂ ਨੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਦੁੱਖ ਦਿੱਤੇ ਉਹ ਸਾਡੇ ਸਾਹਮਣੇ ਪੇਸ਼ ਕਰਦੀ, ਬਸ ਇੰਨਾ ਕੁਛ ਤੇ ਤੋਂ ਅਸੀਂ ਲੈਣਾ, ਹੋਰ ਕੁਛ ਨਹੀਂ ਅਸੀਂ ਤੇ ਤੋਂ ਮੰਗਦੇ। ਹੁਣ ਗੁਰੂ ਪਿਆਰਿਓ ਮੁੱਕਰ ਗਿਆ ਸੀ, ਹੁਣ ਗੁਰੂ ਘਰ ਦੇ ਨਾਲ ਧੋਖਾ ਕੀਤਾ ਹੋਵੇ, ਜ਼ਬਾਨ ਕਰਕੇ ਮੁੱਕਰ ਜਾਵੇ ਬੰਦਾ ਤੇ ਪਾਗਲ ਨਾ ਹੋਵੇ ਤਾਂ ਹੋਰ ਕੀ ਹੋਵੇਗਾ, ਪਾਗਲ ਹੋ ਗਿਆ। ਇਹਨੇ ਐਲਾਨ ਕੀ ਕੀਤਾ, ਕਹਿੰਦਾ ਜਿੰਨੇ ਕੁੱਤੇ ਆ ਸਾਰੇ ਮਾਰ ਦੋ। ਆਹ ਦੇਖੋ ਐਲਾਨ ਦੇਖ ਲਓ, ਪਾਗਲਪਨ ਆ ਹੁੰਦਾ, ਕਹਿੰਦਾ ਸਾਰੇ ਕੁੱਤੇ ਮਾਰ ਦੋ। ਤੇ ਉਸ ਤੋਂ ਅੱਗੇ ਐਲਾਨ ਕੀਤਾ ਵੀ ਇਲਾਕੇ ਦੇ ਵਿੱਚ ਜਿਹੜੇ ਕੋਈ ਸੰਤ ਫਕੀਰ ਫਿਰਦੇ ਆ ਨਾ, ਭਾਗਵਿਆਂ ਝੋਲਵਲ ਸਾਰਿਆਂ ਨੂੰ ਕਤਲ ਕਰ ਦੋ, ਏਦਾਂ ਦੇ ਐਲਾਨ ਕਰਦਾ ਸੀ। ਆਖਿਰ ਗੁਰੂ ਪਿਆਰਿਓ 1712 ਈਸਵੀ ਨੂੰ ਮਰ ਜਾਂਦਾ, ਆਪਣੇ ਪਾਗਲਪਨ ਦੇ ਕਰਕੇ ਮਰ ਜਾਂਦਾ। ਔਰ ਫਿਰ ਹਿੰਦੁਸਤਾਨ ਦੇ ਵਿੱਚ ਗੜਬੜੀ, ਫੇਰ ਤਖ਼ਤ ਦੇ ਉੱਤੇ ਗੜਬੜੀ ਹੋਣੀ ਸੀ, ਔਰ ਬਾਕੀਆਂ ਨੂੰ ਸ਼ਿਕਸਤ ਦੇ ਕੇ ਸੱਜਦ ਭਰਾਵਾਂ ਦੀ ਮਦਦ ਦੇ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਫਰਕ ਸੀਅਰ ਬਣਦਾ। ਔਰ ਜਦੋਂ ਇੱਥੇ ਗੜਬੜ ਹੁੰਦੀ ਹੈ ਤੇ ਲਾਹੌਰ ਦੇ ਵਿੱਚ ਵੀ ਗੜਬੜ ਹੋਣੀ ਸੀ। ਔਰ ਇੱਥੇ ਦੋ ਤਰ੍ਹਾਂ ਦੇ ਮੁਸਲਮਾਨਾਂ ਦੇ ਟੋਲੇ ਲਾਹੌਰ ਦੇ ਵਿੱਚ ਪੈਦਾ ਹੋ ਗਏ, ਇੱਕ ਸੁੰਨੀ ਮੁਸਲਮਾਨ ਤੇ ਇੱਕ ਸ਼ੀਆ ਮੁਸਲਮਾਨ। ਇਹਨਾਂ ਦੀ ਆਪਸ ਵਿੱਚ ਕੱਟ ਵੱਢ ਵਢਾਂਗਾ ਸ਼ੁਰੂ ਹੋਇਆ, ਔਰ ਬਸੀ ਵਿੱਚ ਪੈ ਕੇ ਦਿੱਲੀ ਦੀ ਹਕੂਮਤ ਵੱਲੋਂ ਮਸੀ ਇਹਨਾਂ ਦੀ ਸੁਲਾ ਸਫਾਈ ਕਰਾਈ ਗਈ। ਪਰ ਇਸ ਸਮੇਂ ਦੇ ਵਿੱਚ ਗੁਰੂ ਕਾ ਖਾਲਸਾ ਆਪਣੀ ਤਾਕਤ ਵਧਾ ਗਿਆ। ਹੁਣ ਗੁਰੂ ਕੇ ਖਾਲਸੇ ਜਦੋਂ ਕਿਤੇ ਇਹ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਗੜਬੜ ਹੁੰਦੀ ਸੀ ਨਾ, ਤੇ ਪੰਜਾਬ ਦੇ ਵਿੱਚ ਗੁਰੂ ਕਾ ਖਾਲਸਾ ਆਪਣੀ ਤਾਕਤ ਵਧਾਉਣ ਦਾ ਉਹਨੂੰ ਸਮਾਂ ਮਿਲ ਜਾਂਦਾ ਸੀ, ਤੇ ਲੁੱਟਾਂ ਖੋਹਾਂ ਕਰਨ ਦਾ ਉਹਨੂੰ ਬਹੁਤ ਵਧੀਆ ਇਸ ਮੌਕਾ ਹੁੰਦਾ ਸੀ। ਹੁਣ ਬਾਬਾ ਬੰਦਾ ਸਿੰਘ ਫਿਰ ਆਪਣੇ ਇਸ ਛੋਟੇ ਜਿਹੇ ਰਾਜ ਦਾ ਫਿਰ ਬਾਦਸ਼ਾਹ ਬਣ ਜਾਂਦਾ, ਤੇ ਜਿੰਨੇ ਪਰਗਣੇ ਜਿੱਤੇ ਸਿੰਘ ਉਹਨਾਂ ਦੇ ਪਾਸੋਂ ਫਿਰ ਟੈਕਸ ਅਗਰਾਉਣਾ ਸ਼ੁਰੂ ਕਰਦਾ ਹੈ, ਤੇ ਦੁਆਰਾ ਫਿਰ ਹਿੰਦੂ ਮੁੰਡੇ ਤੇ ਮੁਸਲਮਾਨ ਮੁੰਡੇ ਦੁਆਰਾ ਬਾਬਾ ਜੀ ਦੀ ਤਾਕਤ ਆ ਕੇ ਤੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੀਆਂ ਫੌਜਾਂ ਦੇ ਵਿੱਚ ਭਰਤੀ ਹੋ ਜਾਂਦੇ ਨੇ। ਤੇ ਫਿਰ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਬੇਜ਼ੁਲਮ ਸੀ ਉਹਦਾ ਇਹਨਾਂ ਮੁਗਲਾਂ ਦੇ ਪਾਸੋਂ ਬਦਲਾ ਲੈਂਦੇ ਨੇ। ਸੋ ਗੁਰੂ ਪਿਆਰਿਓ, ਏਦਾਂ ਦਾ ਇੱਕ ਬਦਲਾ ਲੈਣ ਵਾਲਾ ਸਿਲਸਿਲਾ ਜਿਹੜਾ ਸੀ ਚੱਲ ਪਿਆ। ਹੁਣ ਫਰਕ ਸੀਅਰ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ, ਔਰ ਉਹਦਾ ਧਿਆਨ ਜਿਹੜਾ ਬਿਲਕੁਲ ਪੰਜਾਬ ਵੱਲ ਆਉਂਦਾ, ਕਿਉਂਕਿ ਦਿੱਲੀ ਜਿਹੜੀ ਆ ਸਰਹੰਦ ਤੋਂ ਬਹੁਤੀ ਕੋਈ ਦੂਰ ਨਹੀਂ ਸੀ। ਹੁਣ ਇਹ ਤਬਦੀਲੀ ਕਰਦਾ ਇਸ ਲਾਹੌਰ ਦੀ ਰਾਜ ਸੱਤਾ ਦੇ ਵਿੱਚ, ਇੱਥੋਂ ਦੇ ਪੁਰਾਣੇ ਸੂਬੇਦਾਰ ਨੂੰ ਹਟਾ ਕੇ ਤੇ ਅਬਦ ਸਮਦ ਖਾਂ ਜਿਹੜਾ ਸੀ ਨਾ ਉਹਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਜਾਂਦਾ, ਤੇ ਉਹਦਾ ਪੁੱਤਰ ਜਕਰੀਆ ਖਾਨ ਜਿਹੜਾ ਬਾਅਦ ਵਿੱਚ ਸੂਬੇਦਾਰ ਬਣਦਾ, ਇਹਨੂੰ ਦਰਅਸਲ ਕਸ਼ਮੀਰ ਦਾ ਫੌਜਦਾਰ ਬਣਾ ਦਿੱਤਾ ਜਾਂਦਾ। ਔਰ ਅਬਦ ਸਮਦ ਖਾਂ ਨੂੰ ਬਹੁਤ ਸਾਰੀਆਂ ਫੌਜਾਂ ਦੇ ਕੇ
ਤੇ ਆਖ ਦਿੱਤਾ ਜਾਂਦਾ, ਕਹਿੰਦਾ ਤੂੰ ਸਢੌਰਾ ਘੇਰ ਕੇ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਕੇ ਲੋਹਗੜ੍ਹ ਦੀ ਕਿਲੇ ਉਸ ਗੜੀ ਦੇ ਵਿੱਚੋਂ ਤੇ ਇੱਥੇ ਦਿੱਲੀ ਪੇਸ਼ ਕਰਨਾ, ਜਿੰਨੀਆਂ ਫੌਜਾਂ ਜਿੰਨਾ ਪੈਸਾ ਜੋ ਕੁਛ ਮਰਜ਼ੀ ਤੂੰ ਉਹ ਲੈ ਜਾ। ਤੇ ਸਤਸੰਗਤ ਜੀ, ਇਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਅਬਦੁਲ ਸਮਦ ਖਾਨ, ਜ਼ਕਰੀਆ ਖਾਨ ਤੇ ਹੋਰ ਇਲਾਕੇ ਦੀਆਂ ਫੌਜਾਂ ਤੇ ਹੋਰ ਇਲਾਕੇ ਦੇ ਗਵਰਨਰਾਂ ਤੇ ਸੈਨਾਪਤੀਆਂ ਨੂੰ ਨਾਲ ਲੈ ਕੇ ਪਹਿਲਾਂ ਇਸ ਢੌਰੇ ਦੇ ਉੱਤੇ ਹਮਲਾ ਕਰਦਾ। ਸਢੌਰੇ ਦੇ ਵਿੱਚ ਕੋਈ ਬਹੁਤੀ ਫੌਜ ਨਹੀਂ ਸੀ ਉਸ ਵੇਲੇ, ਬਾਬਾ ਬੰਦਾ ਸਿੰਘ ਲੋਹਗੜ੍ਹ ਕਿਲੇ ਦੇ ਅੰਦਰ ਸੀ ਔਰ ਉਸ ਜਗ੍ਹਾ ਤੋਂ ਉੱਤੋਂ ਇਹਨਾਂ ਦੀ ਸਿੰਘਾਂ ਦੀ ਮੱਤ ਵਾਸਤੇ ਬਾਬਾ ਬੰਦਾ ਸਿੰਘ ਹਰ ਤਰ੍ਹਾਂ ਰਾਸ਼ਨ ਪੱਤਾ ਜੋ ਵੀ ਅਸਲਾ ਉਹ ਉੱਥੋਂ ਬੈਠਾ ਭੇਜ ਰਿਹਾ ਸੀ। ਹੁਣ ਗੁਰੂ ਪਿਆਰਿਓ, ਘੇਰਾ ਪੱਕਾ ਹੁੰਦਾ ਗਿਆ, ਜ਼ਿਆਦਾ ਘੇਰਾ ਸਖ਼ਤ ਹੁੰਦਾ ਗਿਆ, ਬਾਹਰੋਂ ਰਾਸ਼ਨ ਪੱਤਾ ਆਉਣਾ ਜਿਹੜਾ ਸੀ ਉਹ ਵੀ ਮੁਸ਼ਕਲ ਹੋ ਗਿਆ। ਕਈ ਮਹੀਨੇ ਘੇਰਾ ਪੈ ਰਹਿਣ ਤੋਂ ਬਾਅਦ ਅਬਦੁਲ ਸਮਦ ਖਾਂ 700 ਪੌੜੀਆਂ ਤਿਆਰ ਕਰਵਾਉਂਦਾ ਵੀ ਇਸ ਸਢੌਰੇ ਦੇ ਕਿਲੇ ਨੂੰ ਇਹਦੇ ਆਲੇ ਦੁਆਲੇ ਦੀ ਪੌੜੀਆਂ ਲਾ ਕੇ ਤੇ ਉੱਪਰ ਦੀ ਚੜਿਆ ਜਾਵੇ। 700 ਪੌੜੀਆਂ ਉਹ ਤਿਆਰ ਕਰਵਾਉਂਦਾ ਤੇ ਹੱਲੇ ਉਹ ਵਰਤਦਾ ਨਹੀਂ ਜਦੋਂ ਤੱਕ ਗੁਰੂ ਕਾ ਖਾਲਸੇ ਨੂੰ ਪਤਾ ਲੱਗ ਜਾਂਦਾ ਤੇ ਫਿਰ ਉੱਥੋਂ ਇਹ ਇੱਕ ਬਾਈ ਨੂੰ ਕੱਟ ਕੇ, ਬਾਈ ਨੂੰ ਤੋੜ ਕੇ ਇਹਦੀਆਂ ਫੌਜਾਂ ਨੂੰ ਕਤਲ ਕਰਕੇ ਤੇ ਖਾਲਸਾ ਇੱਥੋਂ ਫਿਰ ਲੋਹਗੜ੍ਹ ਵੱਲ ਨੂੰ ਚੱਲਿਆ ਜਾਂਦਾ। ਹੁਣ ਇਹ ਮੱਥੇ ਦੇ ਉੱਤੇ ਹੱਥ ਮਾਰਦਾ ਸਢੌਰੇ ਦੇ ਕਿਲੇ ਨੂੰ, ਪਹਿਲਾਂ ਇਹਨੇ ਪੂਰਾ ਮੁਕੰਮਲ ਦੌਰ ਦੇ ਉੱਤੇ ਧਰਤੀ ਨਾਲ ਮਿਲਾਤਾ, ਮਿੱਟੀ ਦੇ ਵਿੱਚ ਮਿਲਾ ਦਿੱਤਾ ਵੀ ਦੁਬਾਰਾ ਕਿਤੇ ਸਿੱਖ ਫੌਜਾਂ ਇਸ ਜਗ੍ਹਾ ਦੇ ਉੱਤੇ ਪਨਾਹ ਨਾ ਲੈ ਸਕਣ। ਔਰ ਬਾਅਦ ਵਿੱਚ ਇਹਨੇ ਸੋਚਿਆ ਵੀ ਹੁਣ ਲੋਹਗੜ੍ਹ ਕਿਲੇ ਦੇ ਵਿੱਚ ਬੈਠੇ ਹੋਣੇ ਆ ਤੇ ਉੱਥੇ ਜਾ ਕੇ ਘੇਰਾ ਪਾਉਂਦੇ ਆ। ਔਰ ਹੋਇਆ ਕੀ ਕਿ ਜਦੋਂ ਇੱਥੇ ਸਢੌਰੇ ਵੱਲੋਂ ਵਿਹਲਾ ਹੋ ਕੇ ਇਹਨਾਂ ਏਰੀਆ ਦੇ ਉੱਤੇ ਕਬਜ਼ਾ ਕਰਕੇ ਜਦੋਂ ਲੋਹਗੜ੍ਹ ਨੂੰ ਵੱਲ ਨੂੰ ਵਧਿਆ ਨਾ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਜਿਹੜੇ ਸੀ ਉਹ ਫੇਰ ਸਾਰੇ ਇੱਥੋਂ ਤਿੱਤਰ ਹੋ ਜਾਂਦੇ ਨੇ, ਫਿਰ ਪਹਾੜਾਂ ਵੱਲ ਨੂੰ ਚਲੇ ਜਾਂਦੇ ਨੇ। ਹੁਣ ਗੁਰੂ ਪਿਆਰੇ ਉਹ ਪਹਾੜਾਂ ਦੇ ਵਿੱਚ ਰਹਿ ਕੇ ਫਿਰ ਇਹ ਆਪਣਾ ਜੀਵਨ ਬਸਰ ਕਰਦੇ ਨੇ ਤੇ ਕੁਝ ਸਮੇਂ ਵਾਸਤੇ ਇਹਨਾਂ ਦਾ ਹੁਣ ਸਤਸੰਗ ਜੀ ਫਿਰ ਹਕੂਮਤ ਦਾ ਰਾਜ ਜਿਹੜਾ ਨਾ ਇੱਥੇ ਸਰਹੰਦ ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਹੋ ਜਾਂਦਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕੁਝ ਸਮੇਂ ਵਾਸਤੇ ਫਿਰ ਰੂਪੋਚ ਹੋ ਕੇ ਇਹ 1712 ਤੋਂ ਲੈ ਕੇ 1715 ਤੱਕ ਰਾਵੀ ਦਰਿਆ ਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਇਹ ਆਪਣਾ ਜੀਵਨ ਬਸਰ ਕਰਦੇ ਨੇ, ਆਪਣੀ ਤਾਕਤ ਵਧਾਉਣ ਦਾ ਯਤਨ ਕਰਦੇ ਨੇ, ਵੱਧ ਤੋਂ ਵੱਧ ਤਾਕਤ ਇਕੱਠੀ ਕਰਦੇ ਨੇ। ਔਰ ਮਾਝੇ ਦੇ ਖਾਸ ਕਰਕੇ ਸਿੰਘ ਜਿਹੜੇ ਸੀ ਨਾ ਉਸ ਵੇਲੇ ਬਾਬਾ ਬੰਦਾ ਸਿੰਘ ਦੇ ਬਹੁਤ ਸਾਰੇ ਸਪੋਰਟਰ ਬਣ ਕੇ ਮੈਦਾਨ ਦੇ ਵਿੱਚ ਨਿਤਰੇ ਸਨ। ਔਰ ਇਹਨਾਂ ਨੇ ਕਲਾਨੌਰ ਨੂੰ ਜਿੱਤਿਆ। ਕਲਾਨੌਰ ਗੁਰਦਾਸਪੁਰ ਦੇ ਲਾਗੇ ਕਲਾਨੌਰ ਹੈ ਔਰ ਮੁਗਲਾਂ ਦੇ 4 ਤਖ਼ਤ ਬੜੇ ਮਸ਼ਹੂਰ ਨੇ, ਦਿੱਲੀ, ਆਗਰਾ, ਲਾਹੌਰ ਤੇ ਕਲਾਨੌਰ। ਕਲਾਨੌਰ ਦੀ ਵਿਸ਼ੇਸ਼ਤਾ ਕੀ ਹੈ ਕਿ ਜਦੋਂ ਅਕਬਰ ਬਾਦਸ਼ਾਹ ਨੂੰ ਹਿੰਦੁਸਤਾਨ ਦਾ ਤਖ਼ਤ ਮਿਲਿਆ ਸੀ ਨਾ, ਉਹਦੇ ਬਾਪ ਹਮਾਜੂ ਦੀ ਮੌਤ ਤੋਂ ਬਾਅਦ ਜਦੋਂ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਤੇ ਦਰਅਸਲ ਇਸ ਕਲਾਨੌਰ ਦੇ ਵਿੱਚ ਉਹਦੀ ਤਾਜਪੋਸ਼ੀ ਹੋਈ ਸੀ। ਅਕਬਰ ਦੀ ਤਾਜਪੋਸ਼ੀ ਇਸ ਕਲਾਨੌਰ ਦੇ ਵਿੱਚ ਗੁਰਦਾਸਪੁਰ ਦੇ ਨੇੜੇ ਹੁੰਦੀ ਆ। ਔਰ ਗੁਰੂ ਪਿਆਰਿਓ, ਬੜਾ ਅਮੀਰ ਸ਼ਹਿਰ ਸੀ ਉਹ ਔਰ ਬੜਾ ਕੀਮਤੀ ਬਾਗ ਉੱਥੇ ਲੱਗਿਆ ਹੋਇਆ ਸੀ ਕਿਉਂਕਿ ਅਕਬਰ ਦੀ ਤਾਜਪੋਸ਼ੀ ਹੋਣ ਦਾ ਕਰਕੇ ਇਸ ਸ਼ਹਿਰ ਦੀ ਤਰੱਕੀ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਸਰਕਾਰ ਵੱਲੋਂ ਧਿਆਨ ਦਿੱਤਾ ਜਾ ਰਿਹਾ ਸੀ। ਕਲਾਨੌਰ ਨੂੰ ਬਾਬਾ ਬੰਦਾ ਸਿੰਘ ਨੇ ਜਿੱਤ ਲਿਆ। ਮਾੜੀ ਮੋਟੀ ਜੀ ਲੜਾਈ ਹੁੰਦੀ ਹੈ ਤੇ ਗੁਰੂ ਪਿਆਰਿਓ ਇਸ ਜਗ੍ਹਾ ਦੇ ਉੱਤੇ ਕਲਾਨੌਰ ਦੇ ਕਿਲੇ ਦੇ ਉੱਤੇ ਫਤਿਹ ਪਾ ਲੈਂਦੇ ਆ। ਇਸ ਤੋਂ ਅੱਗੇ ਬਟਾਲੇ ਸ਼ਹਿਰ ਨੂੰ ਫਿਰ ਲੁੱਟਿਆ ਜਾਂਦਾ, ਉਜਾੜਿਆ ਜਾਂਦਾ ਤੇ ਜਿੱਤਿਆ ਜਾਂਦਾ। ਔਰ ਇਹਨਾਂ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਦਾ ਕਬਜ਼ਾ ਹੋ ਜਾਂਦਾ ਹੈ ਤੇ ਪਿਆਰਿਓ ਬਹੁਤ ਸਾਰੀਆਂ ਫੌਜਾਂ ਹੁਣ ਇਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਦਾ ਸਾਥ ਦੇ ਰਹੀਆਂ। ਤੇ ਸਤਸੰਗਤ ਜੀ, ਇੱਥੇ ਬਾਬਾ ਬੰਦਾ ਸਿੰਘ ਬਟਾਲੇ ਦੇ ਲਾਗੇ ਇੱਕ ਕਿਲ੍ਹਾ ਬਣਾਉਣ ਦੀ ਤਿਆਰੀ ਕਰ ਰਿਹਾ ਤੇ ਫਿਰ ਅਬਦੁਲ ਸਮਦ ਖਾਨ ਨੂੰ ਪਤਾ ਲੱਗਦਾ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਲੈ ਕੇ ਤੇ ਬਾਬਾ ਬੰਦਾ ਸਿੰਘ ਨੂੰ ਇੱਥੋਂ ਭਜਾਉਣ ਦਾ ਯਤਨ ਕਰਦਾ। ਤੇ ਹੁਣ ਗੁਰੂ ਪਿਆਰਿਓ, ਘੇਰਾ ਬਿਲਕੁਲ ਫੌਜਾਂ ਆ ਚੁੱਕੀਆਂ ਸੀ, ਹੁਣ ਬਾਬਾ ਬੰਦਾ ਸਿੰਘ ਦੂਰ ਨਹੀਂ ਸੀ ਜਾ ਸਕਦੇ। ਇੱਥੇ ਲਾਗੇ ਇੱਕ ਗੁਰਦਾਸ ਨੰਗਲ ਦੀ ਗੜੀ ਹੈ, ਇੱਕ ਕੱਚੀ ਹਵੇਲੀ ਦੀ ਤਰ੍ਹਾਂ ਸੀ, ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਦੀ ਹਵੇਲੀ ਦੇ ਵਿੱਚ ਪਨਾਹ ਲੈਂਦੇ ਆ ਨਾ। ਇਹ ਇੱਕ ਵਿਧੀ ਚੰਦ ਸਰਮਾਏਦਾਰ ਸੀ, ਇਹ ਉਹਦੀ ਹਵੇਲੀ ਸੀ ਤੇ ਉਸ ਕੱਚੀ ਗੜੀ ਦੇ ਵਿੱਚ, ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿੰਨੇ ਕੁ ਸਿੰਘ ਸਨ ਨਾ ਉਹ ਇਸ ਜਗ੍ਹਾ ਦੇ ਵਿੱਚ ਪਨਾਹ ਲੈ ਕੇ ਇਹਦੇ ਉੱਤੇ ਕਬਜ਼ਾ ਕਰਕੇ ਇਹਦੇ ਉੱਤੇ ਮੋਰਚੇ ਬਣਾ ਲੈਂਦੇ ਆ ਤੇ ਸਤਸੰਗਤ ਜੀ ਇਹਨਾਂ ਦੇ ਨਾਲ ਲੜਾਈ ਲੜਦੇ ਆ ਮੁਗਲਾਂ ਦੇ ਨਾਲ। ਕੋਈ ਇੱਕ ਮਹੀਨਾ ਨਹੀਂ, ਕੋਈ ਦੋ ਮਹੀਨੇ ਨਹੀਂ, ਕੋਈ ਚਾਰ ਨਹੀਂ, 8 ਮਹੀਨੇ ਘੇਰਾ ਪਿਆ ਰਿਹਾ, 8 ਮਹੀਨੇ।
ਔਰ ਗੁਰੂ ਕੇ ਸਿੰਘਾਂ ਦੇ ਪਾਸੋਂ ਰਸਤ ਪਾਣੀ ਮੁੱਕ ਗਿਆ, ਦਾਣਾ ਭੱਠਾ ਮੁੱਕ ਗਿਆ, ਔਰ ਇੱਥੋਂ ਤੱਕ ਸਾਡਾ ਇਤਿਹਾਸ ਲਿਖ ਕਹਿੰਦਾ ਹੈ ਕਿ ਜਾਨਵਰ ਮਾਰ ਮਾਰ ਕੇ ਵੀ ਸਿੰਘਾਂ ਨੂੰ ਕੱਚੇ ਖਾ ਖਾ ਕੇ ਆਪਣੇ ਪੇਟ ਦੀ ਪੂਰਤੀ ਵਾਸਤੇ, ਉਹਨਾਂ ਨੂੰ ਚਾਰ ਦਿਨ ਜਿਉਂਦੇ ਰਹਿਣ ਵਾਸਤੇ ਉਹਨਾਂ ਨੂੰ ਹਰ ਵਸੀਲਾ ਕਰਨਾ ਪਿਆ। ਸੋ ਗੁਰੂ ਕਾ ਖਾਲਸਾ ਜਿਸ ਤਰ੍ਹਾਂ ਇਸ ਕੱਚੀ ਗੜੀ ਦੇ ਅੰਦਰ ਘਿਰ ਜਾਂਦਾ ਹੈ, ਔਰ ਇੱਥੇ ਜੋ ਗੁਰੂ ਕੇ ਖਾਲਸੇ ਦੇ ਉੱਤੇ ਤਸ਼ੱਦਦ ਹੁੰਦਾ, ਜ਼ੁਲਮ ਹੁੰਦਾ ਹੈ, ਕਿ ਇੱਥੇ ਗੁਰੂ ਕਾ ਖਾਲਸਾ ਗੜੀ ਵਿੱਚ ਘਿਰ ਕੇ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰਦਾ, ਉਸ ਵੇਲੇ ਦੀਆਂ ਸਤਰਾਂ ਢਾਡੀ ਜੱਤਾ ਤੁਹਾਡੇ ਨਾਲ ਇਉਂ ਸੀ।

ਕੇ ਫਿਰ ਅੰਤ ਨੂੰ ਘੋੜੇ ਚਟਕਾਏ ਤੰਗ ਆ ਕੇ ਫਿਰ ਅੰਤ ਨੂੰ

ਫਰੀ ਤਾਂ ਮੌਤੋਂ ਭੁੱਖ ਉਭਰੀ। ਗੁਰੂ ਪਿਆਰਿਓ, ਭੁੱਖ ਜਿਹੜੀ ਹੈ ਬੜਿਆਂ ਬੜਿਆਂ ਯੋਧਿਆਂ ਨੂੰ, ਜਰਵਾਣਿਆਂ ਨੂੰ ਇਹ ਨਵਾ ਦਿੰਦੀ ਹੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਉਹ ਘਿਰ ਚੁੱਕੀ ਹੈ। ਇਹਨਾਂ ਦੇ ਵਿੱਚ ਸਰਦਾਰ

0: ਮੁਗਲਾਂ ਦੇ ਸਾਹਮਣੇ ਤੀਰਾਂ ਤੇ ਤਲਵਾਰਾਂ ਨਾਲ ਲੜ ਕੇ ਘੋੜਿਆਂ ਵਾਸਤੇ ਦਾਣਾ ਪੱਟਾ ਲੈ ਆਉਂਦੇ ਸਨ ਤੇ ਕੁਝ ਇਹਨਾਂ ਕੋਲੋਂ ਵੀ ਖੋਹ ਲੈ ਕੇ ਆਉਂਦੇ ਸਨ। ਕਿੱਦਾਂ ਦੇ ਚੜ੍ਹਦੀ ਕਲਾ ਦੇ ਸਾਡੇ ਸਿੰਘ ਹੋਣਗੇ ਗੁਰੂ ਪਿਆਰੇ। ਪਰ ਇੱਥੇ ਜਿੱਤੀ ਜਿਤਾਈ ਜੰਗ ਜਿਹੜੀ ਉਹ ਸਾਡੀ ਹਾਰੀ ਜਾਂਦੀ ਹੈ। ਉਹਦਾ ਕਾਰਨ ਪਤਾ ਕੀ ਕਿ ਸਾਡੇ ਦੋ ਧੜੇ ਬਣ ਗਏ, ਸਾਡੇ ਵਿੱਚ ਬੇਅਤਪਾਕੀ ਪੈ ਗਈ। ਉਹ ਸਾਡੇ ਬਜ਼ੁਰਗ ਵੀ ਜਿੱਦਾਂ ਅੱਜ ਸਾਡੀ ਕੌਮ ਲੜਦੀ ਫਿਰਦੀ, ਸਾਡੇ ਬਜ਼ੁਰਗ ਵੀ ਇੱਦਾਂ ਲੜ ਲੈਂਦੇ ਹੁੰਦੇ ਸੀ। ਇਹ ਸਾਡੇ ਖੁੱਸੇ ਹੋਏ ਜਿਹੜੇ ਬਣੇ ਹੋਏ ਰਾਜ ਹੈ ਨਾ, ਸਾਡੀਆਂ ਬੇਅਤਫਾਕੀਆਂ ਦਾ ਕਰਕੇ ਇਹ ਖੁੱਸੇ ਸੀ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਕਿਹੜੀ ਬੇਅਤਫਾਕੀ ਪੈਂਦੀ ਆ, ਕਿਹੜੇ ਧੜੇ ਬਣ ਜਾਂਦੇ ਨੇ, ਉਹਦਾ ਤੁਹਾਡੇ ਨਾਲ ਅਸੀਂ ਜ਼ਿਕਰ ਕਰਨ ਦਾ ਯਤਨ ਕਰਾਂਗੇ। ਤੇ ਗੁਰੂ ਪਿਆਰਿਓ ਆਓ, ਰਾਗੀ ਜਥਾ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰਦਿਆਲ ਸਿੰਘ ਜੀ ਉਹ ਪਹੁੰਚ ਚੁੱਕੇ ਨੇ, ਸੋ ਜੀ ਆਇਆਂ ਨੂੰ। ਸੋ ਹੁਣ ਅਗਲਾ ਪ੍ਰੋਗਰਾਮ ਅਤਿ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਜੀ ਹੋਣੀ ਔਰ ਸਾਰੇ ਪ੍ਰੋਗਰਾਮਾਂ ਦਾ ਬਿਊਰਾ ਉਹ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਦਾਸ ਦੇ ਢਾਡੀ ਜਥੇ ਨੂੰ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਢਾਡੀ ਵਾਰਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਬੀਰ ਸਿੰਘ ਜੀ, ਬਿਹਾਰੀਪੁਰ ਵਾਲਿਆਂ ਦਾ ਢਾਡੀ ਜਥਾ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ, ਤਿੰਨਾਂ ਦਾ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ, ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਮੇਨ ਦਰਬਾਰ ਵਿੱਚ, ਅਤੇ ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਦੀਵਾਨ ਸੱਜਣੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ। ਸਤਿਗੁਰੂ ਰਹਿਮਤ ਕਰਨ ਭਾਈ ਸਾਹਿਬ ਹੋਰਾਂ ਤੋਂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ, ਪੌਂਟਾ ਸਾਹਿਬ ਵਾਲੇ। ਆਓ ਭਾਈ ਸਾਹਿਬ ਹੋਰਾਂ ਤੋਂ ਇਸੇ ਤਰ੍ਹਾਂ ਬੈਠ ਕੇ ਇਕਾਗਰਤਾ ਸਹਿਤ ਕੀਰਤਨ ਸਰਵਣ ਕਰੀਏ ਜੀ। ਆਪ ਜੀ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋ ਚੁੱਕੇ ਨੇ, ਸ਼ਬਦ ਚੌਂਕੀ ਜੋ ਹਰ ਸਾਲ ਕੀਤੀ ਜਾਂਦੀ ਹੈ, ਕੱਲ੍ਹ ਪਹਿਲਾ ਦਿਨ ਸੀ, ਅੱਜ ਵੀ 8 ਵਜੇ ਦੀਵਾਨ ਦੀ ਪੂਰੀ ਸਮਾਪਤੀ ਤੋਂ ਬਾਅਦ ਸ਼ਬਦ ਚੌਂਕੀ ਆਰੰਭ ਹੋਵੇਗੀ, 9 ਵਜੇ ਸੰਪੂਰਨਤਾ ਹੋਵੇਗੀ। ਔਰ 11 ਤਰੀਕ ਨੂੰ ਮੇਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਖੰਡ ਪਾਠ ਆਰੰਭ ਹੋਵੇਗਾ, ਜਿਸ ਦਾ ਭੋਗ 13 ਸਤੰਬਰ ਨੂੰ ਪਾਇਆ ਜਾਏਗਾ। ਸੋ ਆਪ ਜੀ ਨੇ ਸਾਰੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰਨਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ। ਆਓ ਹੁਣ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ, ਪੌਂਟਾ ਸਾਹਿਬ ਵਾਲੇ 4:20 ਤੱਕ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਜੁਟੇ ਰਹਿਣ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਓ, ਬਹੁਤ ਹੀ ਸਤਿਕਾਰਯੋਗ ਪੰਥ ਦਾ ਬੜਾ ਚੜ੍ਹਦੀ ਕਲਾ ਵਾਲਾ ਢਾਡੀ ਜਥਾ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਸੁਲਤਾਨਪੁਰ ਵਾਲੇ ਆਪ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਗਾਥਾ ਸਰਵਣ ਕਰਵਾਉਣਗੇ ਸਤਸੰਗ ਜੀ। ਸੋ ਆਪ ਸੰਗਤ ਲਈ ਇਹ ਵੀ ਇੱਕ ਵਿਸ਼ੇਸ਼ ਧਿਆਨ ਦੇਣ ਯੋਗ ਬਾਤ ਹੈ ਕਿ ਜਿਸ ਤਰ੍ਹਾਂ ਆਪ ਜੀ ਕਥਾ ਸਰਵਣ ਕਰਦੇ ਹੋ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਆਪ ਜੀ ਨੇ ਸਰਵਣ ਕੀਤੀ, ਉਸ ਤੋਂ ਬਾਅਦ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਇਹ ਫੈਸਲਾ ਹੋਇਆ ਕਿ ਜਿਹੜੇ ਢਾਡੀ ਜਥੇ ਆਉਂਦੇ ਨੇ ਉਹ ਵੀ ਲੜੀਵਾਰ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਨ। ਸੋ ਹੁਣ ਆਪ ਜੀ ਸਿੱਖ ਕੌਮ ਦਾ ਪੂਰਾ ਇਤਿਹਾਸ ਢਾਡੀ ਜਥਿਆਂ ਪਾਸੋਂ ਲੜੀਵਾਰ ਸਰਵਣ ਕਰਿਆ ਕਰੋਗੇ। ਰਾਤ ਦੇ ਦੀਵਾਨ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਤੋਂ ਪ੍ਰਸੰਗ ਸ਼ੁਰੂ ਕੀਤੇ ਗਏ ਨੇ, ਲੜੀਵਾਰ ਆਪ ਜੀ ਸਰਵਣ ਕਰੋਗੇ। ਸਤਿਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਅਗਲੀਆਂ 9 ਪਾਤਸ਼ਾਹੀਆਂ ਦੇ ਜੀਵਨ ਪ੍ਰਸੰਗ, ਔਰ ਦਿਨ ਦੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 18ਵੀਂ ਸਦੀ, 19ਵੀਂ ਸਦੀ ਔਰ ਮੌਜੂਦਾ 20ਵੀਂ ਸਦੀ ਤੱਕ ਦਾ ਇਤਿਹਾਸ 1984 ਤੱਕ ਦਾ ਆਪ ਜੀ ਸਰਵਣ ਕਰੋਗੇ। ਸੋ ਆਓ ਇਸੇ ਤਰ੍ਹਾਂ ਵੱਧ ਚੜ੍ਹ ਕੇ ਤੁਸੀਂ ਢਾਡੀ ਵਾਰਾਂ ਵਿੱਚ ਵੀ, ਕਿਉਂਕਿ ਇਤਿਹਾਸ ਦਾ ਜਿਹੜੀ ਪੇਸ਼ਕਾਰੀ ਢਾਡੀ ਜਥਿਆਂ ਵੱਲੋਂ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕ ਖਾਸ ਦਿਲਚਸਪੀ ਸੰਗਤ ਹੀ ਬਣ ਜਾਂਦੀ ਹੈ ਜੇ ਆਪ ਜੀ ਹਰ ਰੋਜ਼ ਸਰਵਣ ਕਰੋ। ਸੋ ਆਓ, ਬਹੁਤ ਹੀ ਚੜ੍ਹਦੀ ਕਲਾ ਵਾਲਾ ਜਥਾ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦੇ ਸਾਥੀ ਭਾਈ ਜੱਸੀ ਸਿੰਘ ਹਮੀਦੀ, ਭਾਈ ਕਿਸਮਤ ਸਿੰਘ ਪਿੰਡ ਬੀਲਾ ਅਤੇ ਸਰੰਗੀ ਵਾਦਕ ਭਾਈ ਰਣਜੀਤ ਸਿੰਘ ਪਿੰਡ ਲੱਖਾ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣਗੇ। ਆਓ ਇਸੇ ਤਰ੍ਹਾਂ 6:40 ਤੱਕ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।